ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਓ ਜੁਗੋ ਜੁਗ ਅਟਲ ਤਨ ਤਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਲਾਹੀ ਦਰਬਾਰ ਦੀਆਂ ਰਾਗ ਦਰਬਾਰ ਦੇ ਅੰਦਰ ਆ ਕੇ ਹਾਜ਼ਰੀ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਾਰ ਜੋ ਸਾਜਨ ਸਾਧ ਸੰਗ ਜੀਓ ਆਹ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਕੀਰਤਨੀ ਜਥਾ, ਜਿਹਨੇ ਆਪ ਜੀ ਨੂੰ ਰਾਹੀ ਬਾਣੀ ਦੇ ਗੀਤਾਂ ਅਨੁਸਾਰ ਬੜੇ ਰਸਮੇ ਨੇ ਕੀਰਤਨ ਸਰਗੁਣ ਪਾਏ ਨੇ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਅਤੇ ਇੱਕ ਵਾਰੀ ਫਿਰ ਮੈਂ ਸੰਗਤ ਨਾਲ ਸਾਂਝਾ ਕਰ ਲਵਾਂ, ਧੰਨਵਾਦ ਹੈ ਸਾਡੀ ਸਮੂਹ ਸੰਗਤ ਦੇ ਹਰ ਇੱਕ ਮੈਂਬਰ ਦਾ ਜਿਨ੍ਹਾਂ ਨੇ ਸਾਨੂੰ ਇਹ ਪਰਮਿਸ਼ਨ ਦਿੱਤੀ ਕਿ ਅਸੀਂ ਰਾਗ ਦਰਬਾਰ ਦੁਆਰਾ ਕੀਰਤਨ ਸ਼ਰਤ ਸ਼ੁਰੂ ਕਰਨਾ ਹੈ। ਸੋ ਉਹ ਕਰੀ ਬੈਠੇ, ਉਹਨਾਂ ਨੂੰ ਮੈਂ ਉਹਨਾਂ ਦੀ ਇਸ ਸੇਵਾ ਲਈ ਮੇਰਾ ਸਿਰ ਚੁੱਕਦਾ ਹੈ ਕਿ ਉਹ ਇੰਨਾ ਪਿਆਰ ਅਤੇ ਸ਼ਰਧਾ ਨਾਲ ਉਹ ਸਹਿਯੋਗ ਦੇ ਰਹੇ ਨੇ। ਸਾਰਿਆਂ ਦਾ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਕੀਰਤਨ ਸਰ ਨੂੰ ਕਹਾਉਣਗੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਉਨੇ ਵਾਲੇ, ਅਤੇ ਉਹਨਾਂ ਨੇ ਰਾਗ ਚੁਣੇ ਹਨ ਜੀ ਕਾਨੜਾ ਰਾਗ, ਉਹ ਹੈ ਜੀ ਵਿਸਲ ਗਈ ਸਭ ਤਾਤ ਪੜਾਈ ਪਹਿਲਾ। ਦੂਜਾ ਹੈ ਜੀ ਜਾਜਾ ਬੰਤੀ ਰੇ ਮਨ ਕੌਣ ਗਤ ਹੋਏ ਹੈ ਤੇਰੀ। ਤੀਜਾ ਸ਼ਬਦ ਹੈ ਜੀ ਬੈਰਾੜੀ ਰਾਗ ਦਾ ਸੰਤ ਨਾਮ ਹਰ ਜਸਾ ਗਾਇਓ। ਬੜਾ ਸੌਖਾ ਅਤੇ ਛੋਟਾ ਸ਼ਬਦ ਹੈ, ਅੱਗੇ ਮੈਂ ਜਾਣ ਕੇ ਆਪ ਨੂੰ ਦੱਸ ਰਿਹਾ, ਮੈਂ ਅਗਲਾ ਨਹੀਂ ਧੁੱਪ ਬੋਲਣੀ ਕਿਉਂਕਿ ਸਮਾਂ ਲਵਾਂਗਾ ਫਿਰ ਤਾਂ। ਚੌਥਾ ਹੈ ਜੀ ਮਾਲੀ ਗੌੜਾ ਦਾ ਸਭ ਹੈ ਘੱਟ ਆਮ ਬੋਲੇ ਉਹ, ਅਤੇ ਜੇ ਸਮਾਂ ਹੋਇਆ ਤਾਂ ਬਸੰਤ ਕੀ ਰਾਗ ਦਾ ਕੀਰਤਨ ਕਰਨਗੇ, ਨਹੀਂ ਤਾਂ ਫਿਰ ਇੱਥੇ ਸਮਾਪਤੀ ਕਰ ਲੈਣਗੇ। ਆਓ ਆਪਾਂ ਨੂੰ ਪਾਸੋਂ 8:00 ਕੁਛ ਮਿੰਟ ਤੱਕ 2-4 ਮਿੰਟ ਤੱਕ ਕੀਰਤਨ ਸਰਵਣ ਕਰੀਏ ਜੀ, ਤੁਸੀਂ ਬਖਸ਼ਾਂ ਲਈਏ। ਅਤੇ ਬਾਕੀਆਂ ਨੂੰ ਬੇਨਤੀ ਹੈ ਕੱਲ੍ਹ ਨੂੰ ਇਹ ਕੀਰਤਨ ਦਰਬਾਰ ਰਾਗ ਦਰਬਾਰ 10:30 ਕਹਿ ਲਓ 10:30 ਤੋਂ ਸ਼ੁਰੂ ਹੋ ਜਾਣਾ 2 ਤੱਕ। ਆਪ ਜੀ ਵੀ ਆ ਕੇ ਜ਼ਰੂਰ ਗੁਰੂ ਦੀਆਂ ਬਖਸ਼ਾਂ ਲਓ, ਬੈਠ ਕੇ ਸਰਵਣ ਕਰੋ ਕੀਰਤਨ ਰਾਗਾਂ ਅਨੁਸਾਰ। ਆਓ ਹੁਣ ਕੀਰਤਨ ਸਰਵਣ ਕਰੀਏ ਜੀ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਨਾਮ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਸਾਹਿਬ ਜੀਓ, ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾਇਆ ਰਾਮ ਰਾਜੇ, ਹਰ ਨਾਕਸ ਤੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ, ਜਾਤ ਮਹਿ ਜੋਤ ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹੇ ਆ।

ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਉ ਕਹੀਐ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ ਗਾਵਨ ਤੁਦਨੋ ਇੰਦ੍ਰ ਇੰਦਰਾਸਨ ਬੈਠੇ ਦੇਵਤ ਆਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀ ਆਮਨ ਮੋਹਨ ਸੁਰਗ ਮੱਛ ਪੈ ਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ

ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨੂ ਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ।

ਧਨ ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦ ਜੀ, ਹਰ ਅਨਿਕ ਅਨੇਕ ਅਨੰਤਾ, ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਪ ਤਪਹਿ ਜਪਹਿ ਬੇਅੰਤਾ, ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ।

ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰ

ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ ਵਾਜੇ, ਸ਼ਬਦ ਘਨੇਰੀ ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾਹੁ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੁ ਸੰਤੋ, ਸ਼ਬਦ ਧਰੁ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ।

ਜੇ ਕੋ ਪੁੰਚੈ ਤਿਸਕਾ ਹੋਏ ਉਧਾਰੂ। ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖੁ ਰਤਾਰੂ। ਤਮ ਸੰਸਾਰ ਚਰਨ ਲਗ ਕਰੀਐ ਸਭ ਨਾਨਕ।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ਪੂਰ ਦੀ ਪਾਛੇ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਕਿਆ ਹੈ ਫਿਰ ਅੰਕਿਤ ਕੌਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨਾ ਉਹ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਧਰਤੀ ਖਲਸ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮਿੰਟ ਹੱਡੀਆਂ ਚਾਪੀਆਂ ਚਾਪੀਆਂ ਜਿਹਨਾਂ ਨਾਮ ਚੱਪਿਆ ਵੰਡ ਚੱਕਿਆ ਦੇਹ ਚਲਾਈ ਤੇ ਵਾਹ ਦੇਹ ਕੇ ਜਿਹੜ ਕੀਤਾ ਤੇ ਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦੱਸਿਆ ਅੰਦਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਈਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਹ ਨਾ ਚੜਾਏ ਗਏ ਗੁਰਦੁਆਰਾ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤੇ ਕੇਸਾਂ ਸਵਾਸਾਂ ਸਿੰਘ ਨਿਭਾਇਆ ਤੇ ਨਾ ਨੀ ਕਮਾਈ ਦੱਸਿਆ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਦਸਤਾਂ ਗੁਰਦੁਆਰਾ ਦੱਸਿਆ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਰਤਨ ਹੈ ਜਿਤ ਆਵਣ ਕਾ ਸਦ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਸਾਹਿਬ ਰਚਿਆ ਰਿਹਾ ਹੈ ਦੇਖ ਦੇਖ ਕੀ ਫਤਿਹ ਵਿੱਚ ਕੀ ਪਹਿਜ ਪੰਚਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਕੀ ਪ੍ਰਭਾਵ ਪੰਥ ਸਦਾਸ਼ਾਹੀ ਦਤਾ ਜੀ ਗੁਰਦੁਆਰਾ ਨਿਰਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿੰਨਾ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਤੇ ਦਰਸ਼ਨ ਦੀ ਰਾਤ ਸੇਵਾ ਸੰਭਾਲਦਾ ਤਾਂ ਆਪਣੀ ਖਾਲਸਾ ਜੀ ਨੂੰ ਬਖਸ਼ੋ ਹੇ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂਆਂ ਦਾ ਤਾਰ ਜੀ ਦੋਹੇ ਕਰ ਜੋੜ ਕਰੋ ਅਰਦਾਸ ਉਤ ਭਾਵੇ ਤਾਂ ਨਿਰਾਸ ਹੇ ਗਰੀਬ ਨਵਾਜ ਜੀ ਆਪ ਜੀ ਦੇ ਚੰਨ ਕਾਮਨਾ ਅਰਦਾਸ ਨਿਤਾਰ ਜੀ ਆਪ ਬਖਸ਼ਿਸ਼ ਕੀਤੀ ਹੈ ਅੱਜ ਜਾਣਾ ਪਿੱਤਰ ਪ੍ਰਮਾਣਿਤ ਸਕੂਲ ਸਾਹਿਬ ਸੰਬੂਰ ਪੜ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨਾ ਸ਼ੋਰਦਾਰ ਰਹਿ ਰਾਤ ਸਾਹਿਬ ਦੇ ਪਾਠ ਕੀਤੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਖੰਡ ਪ੍ਰਮਾਣਿਤ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਦੀ ਪਛਾਣ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਨੀ ਬਲ ਬੁੱਧੀ ਬਖਸ਼ਿਸ਼ ਕਰੋ ਗਰੀਬ ਨਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਸ਼ਾਹ ਦੇ ਦੇਗਾਂ ਤਿਆਰ ਕਰੇ ਹਾਦਰ ਦਤਾਰ ਆਪ ਦੀ ਭੋਗ ਲਓ ਸ਼ੀਤ ਪ੍ਰਸ਼ਾਦ ਸ਼ਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਤੁਮ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਦਤਾਰ ਜੀ ਆਪ ਜੀ ਬਖਸ਼ੀਆਂ ਦਾਤਾਂ ਦੇ ਲੰਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨੀ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟਕਰਾ ਬਖਸ਼ੋ ਤੇ ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ੀ ਵਾਲਦਾ ਕਰੋ ਗਰੀਬ ਨਵਾਜ ਜੀ ਕਿਰਪਾ ਕਰੋ ਅੰਮ੍ਰਿਤ ਵੇੜੇ ਤੋਂ ਲੈ ਕੇ ਦਾਤੀਆਂ ਸਾਹਿਬ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਕੜੀਆਂ ਲਿਖੇ ਲਓ ਸੰਗਤਾਂ ਦਾ ਦਰ ਦਿੱਤੇ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਤਾਂ ਗੁਰੂ ਦਾ ਤਾਰ ਪਿੱਤਾ ਜੀ ਆਪਦੇ ਚੰਨ ਕਾਲਾਂ ਦੇ ਦਾਸ ਪਿੱਤਾ ਜੀ ਆਪ ਦਰ ਕਰ ਸਕਦਾ ਗੁਰਕੀਰਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਹੋਈ ਪਰਿਵਾਰ ਵੱਲੋਂ ਬੇਨਤ ਮਾਇਆ ਪੇਟਾ ਚਰਨਾ ਪ੍ਰਵਾਨ ਕਰਤਾ ਬਖਸ਼

ਕਰਦਿਆਂ ਗੁਰਕੀਰਤ ਸਿੰਘ ਨੂੰ ਤੰਦਰੁਸਤੀ ਬਖਸ਼ੋ, ਲੰਮੀ ਆਜੂ ਬਖਸ਼ੋ, ਗੁਰਸਿੱਖੀ ਨਾਮ ਦੀ ਦਾਤ ਬਖਸ਼ ਸਦਾ, ਚੜ੍ਹਦੀ ਕਲਾ ਬਖਸ਼ ਪਾਤਸ਼ਾਹ ਕਰੋ ਜੀ, ਚੜ੍ਹਦੀ ਕਲਾ ਬਖਸ਼ ਕਰੋ ਦਾਤ, ਗੁਰੂ ਜੀ ਮਨਵਾਜ ਬਖਸ਼ਿਸ਼ ਕਰੋ, ਆਪਦੇ ਚਰਨਾਂ ਸੇਵਾ ਕਰ ਰਿਹਾ ਜੀ ਸਿੰਘਾਂ ਸਿੰਘ ਚੜ੍ਹਦੀ ਕਲਾ ਬਖਸ਼ੋ ਅਤੇ ਮਿਹਰ ਕਰੋ ਦਾਤਾਰ ਜੀ, ਖਾਲਸਾ ਪੰਥ ਸਿੱਖ ਕੌਮ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ, ਸੱਚ ਦੋ ਦਾਤ ਬਖਸ਼ੋ, ਚਾਨਣ ਨਾਲ ਜੋੜੋ ਕੁਰਬਾਨੀ ਦਾ ਪਿਆਰ ਬਖਸ਼ੋ, ਅਤੇ ਹਰ ਮੈਦਾਨ ਜਵਾਨ ਫਤਿਹ ਬਖਸ਼ ਪਾਲਦਾ ਕਰੋ ਜੀ ਜੀ। ਦੂਰ ਦਾਰਕਾਂ ਦੀ ਬੈਠੀ ਲਾਈਵ ਕਿਤਾ ਕੀ ਦੱਸਣ ਕਰੀਆਂ, ਸਾਰੀ ਸੰਗਤਾਂ ਦੀ ਹਾਜ਼ਰੀ ਭਗਵਾਨ ਕੋਲ ਘੜੀਆਂ ਲੈ ਕੇ ਲਾਓ, ਤਾਰਾ ਆਪਣੇ ਕਿਰਪਾ ਦੀ ਸੰਗਤਾਂ ਨੂੰ ਉਦੋਂ ਬਖਸ਼ਣ, ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ, ਮਿਹਨਤ ਮਾਇਆ ਲਈ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸਿੰਘਾਂ ਤਾਰ ਸੰਗਤਾਂ ਮਾਇਆ ਭੇਟਾ ਕਰ ਦੀ ਚਰਨਾਂ ਪ੍ਰਵਾਨ ਕਰੋ, ਬਸ ਚਰਨ ਸਭ ਦੀਆਂ ਕਮਾਈਆਂ ਸਬਰ ਕਰੋ, ਘਰ ਜਵਾਦ ਤਾਰ, ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸੰਵਾਦਾਂ ਪੂਰੀਆਂ ਕਰੋ ਜੀ, ਮੇਰਾ ਤਾਂ ਕਰਿਆਓ, ਸੇਵਾ ਪ੍ਰਵਾਨ ਕਰੋ, ਭੁਲੰਤ ਕਮਾਈ ਬਖਸ਼ੋ, ਪਿੱਤਰ ਗੁਰਨਾਮੇ ਬਖਸ਼ੇ ਕਰੇ ਵਰਨ, ਅੱਜ ਦੇ ਸ਼ਾਮਾਂ ਦੇ ਕਥਾ ਗੀਤ ਰਾਜ ਹਮਤਾ ਵਾਸਤੇ ਆਗਾ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚੰਨਾ ਤੁਰਾਦੀ ਬਣਾਓ, ਸਹੀ ਪਿਆਰੇ ਮੇਰੇ ਜਿਹੜੇ ਬਣਾ ਆਪਣਾ ਨਾਮ ਜਿਤਾਵਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੈਨੀ ਹਰ ਮੇਰੀ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੁ ਰੱਖਣਹਾਰ ਦਇਆਲਾ ਨਾਨਕ ਕਰਕੇ ਗੁਲੇ

0: ਘਟ ਘਟ ਨਾਨਕ ਮਾਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ ਕਰਮ ਧਰਮ ਪਾਖੰਡ ਜੋ ਦਿਸਹਿ ਤਿੰਨ ਜਮ ਜਾ ਗਾਤੀ ਲੁੱਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸਿੰਘ ਜੀ ਮਾਰੇ ਕਿਰਪਾ ਕੀਤੀ ਹੈ ਆਪ ਸਾਨੂੰ ਪੁੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸਗੁਣ ਪਾਤਸ਼ਾਹ ਨੂੰ ਕੀਤੇ ਹਨ ਉਪਰੰਤ ਸੰਧਿਆ ਸਮਾਂ ਜਾਣ ਕੇ ਸੋਧਾਰ ਰਹਿਰਾ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਨੇ ਅਰਦਾਸ ਸਾਹਿਬ ਦੇ ਪੜੀਏ ਨੇ ਪ੍ਰਦਮਾਰੇ ਬੱਚੇ ਪੁੱਤਰ ਗੁਰਬਾਣੀ ਸਾਨੂੰ ਕੀਤੇ ਹਨ ਸਾਥੀ ਅੱਜ ਕੁਮਾਰ ਸਮਾਂ ਗੁਰੂ ਸਾਹਿਬ ਨੇ ਆਪ ਗ੍ਰੰਥ ਖਤਨ ਬਖਸ਼ਿਸ਼ ਕੀਤਾ ਹੈ ਔਰ ਸਾਥੀ ਸੰਗਤ ਨੂੰ ਪਤਾ ਹੈ ਕਿ ਸ਼ਾਮ ਦੇ ਗ੍ਰਾਮ ਹੋ ਰਹੇ ਨੇ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਹਰਪ੍ਰੀਤ ਸਿੰਘ ਜੱਸਾ ਜਿਸ ਦੀ ਅੱਜ ਕਰ ਰਹੇ ਨੇ ਉਹਨਾਂ ਦੀ ਜਗ੍ਹਾ ਤੇ ਭਾਈ ਰਿਛਪਾਲ ਸਿੰਘ ਜੀ ਤੋ ਪਹਿਲਾਂ ਕੀਰਤਨ ਭਾਈ ਹਰਪ੍ਰੀਤ ਸਿੰਘ ਰਹਿੰਦਾ ਹੈ ਉਸ ਤੋਂ ਬਾਅਦ ਕਥਾ ਕਰਨਗੇ ਭਾਈ ਸਾਹਿਬ ਗੁਰਮੇਲ ਸਿੰਘ ਜੀ ਸੱਤ 45 ਤੱਕ ਸਾਝੇ ਲੱਗੇ ਸਾਢੇ ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ ਉਹਨਾਂ ਸਾਹਿਬ ਵਾਲੇ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ 8:30 ਤੱਕ ਮਾਰੇ ਯੋਜਨਾ ਦਵਾਉਂਦੇ ਹੋਇਆਂ ਅੱਜ ਦੇ ਸ਼ਾਮ ਦੇ ਸਾਰੇ ਇਕੱਠਾ ਗੀਤ ਵਾਸਤੇ ਕਰੇ ਜੀਵਨ ਦੀਆਂ ਘੜੀਆਂ ਸਵਾਲਾ ਕਰੋ ਪਾਤਸ਼ਾਹ ਸਿੰਘ ਜਾਤ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਨਾਰਥ ਸਾਊਥ ਹਾਲ ਦੇ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ 'ਚ ਬੇਨਤ ਮਾਇਆ ਲੱਗ ਰਹੀ ਹੈ ਆਪ ਸੰਗਤਾਂ ਨੂੰ ਪਤਾ ਹੈ ਸੋ ਬੇਨਤ ਪਰਿਵਾਰਾਂ ਵੱਲੋਂ ਬੇਨਤ ਮਾਇਆ ਆਪਣਾ ਦਸੰਦ ਸਫ਼ਰ ਕਰਦੇ ਹਾਂ ਗੁਰੂ ਘਰ ਸੰਗਤਾਂ ਨੇ ਮਾਇਆ ਭੇਟਾ ਕੀਤੀ ਸਭ ਵਿਭਾਗੀ ਹਨ ਸਾਰੇ ਜਿਨ੍ਹਾਂ ਜਿੰਨਾ ਅੱਜ ਤੱਕ ਮਾਇਆ ਭੇਟਾ ਨਹੀਂ ਕੀਤੀ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣੇ ਦਸੰਦ ਸਫ਼ਰ ਕਰਦੇ ਹਾਂ ਗੁਰੂ ਘਰ ਮਾਇਆ ਭੇਟਾ ਕਰਕੇ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਸਾਰੇ ਅਸੀਂ ਮਿਲ ਕੇ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਇਹਨਾਂ ਨੂੰ ਅਸੀਂ ਨਿਰਗਤਾ ਸਹਿਤ ਸਪੂਰਨ ਕਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਸਾਡੇ ਪਾਸ ਆ ਰਹੇ ਨੇ 7, 8, 9 ਅਗਸਤ ਨੂੰ ਸੋ 7 ਔਰ 8 ਨੂੰ ਕੀਰਤਨ ਕਰਨਗੇ ਉਹ 6 ਵਜੇ ਤੋਂ ਲੈ ਕੇ 9 ਵਜੇ ਤੱਕ ਸ਼ਾਮ ਨੂੰ ਅਤੇ 9 ਤਰੀਕ ਨੂੰ ਐਤਵਾਰ ਕੀਰਤਨ ਕਰਨਗੇ 11 ਤੋਂ ਲੈ ਕੇ 2 ਵਜੇ ਤੱਕ। ਸਤਸੰਗ ਦੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਗਗਨਦੀਪ ਸਿੰਘ ਜੀ ਬੁੱਧਵਾਰ ਨੂੰ ਆ ਰਹੇ ਨੇ ਕੱਲ੍ਹ ਨੂੰ ਉਹਨਾਂ ਨੇ ਕੱਲ੍ਹ ਨੂੰ ਸ਼ਾਮ ਕੀਰਤਨ ਕਰਨਾ 7 ਵਜੇ ਲੈ ਕੇ 8:30 ਤੱਕ 7:45 ਤੋਂ 8:30 ਤੱਕ ਭਾਈ ਗਗਨਦੀਪ ਸਿੰਘ ਜੀ ਕੱਲ੍ਹ ਨੂੰ ਸਪੈਸ਼ਲ ਤੌਰ 'ਤੇ ਆ ਰਹੇ ਨੇ ਸਾਰੀ ਕੀਰਤਨੀ ਉਹ ਹਲੀਮੀ ਰਾਜ ਦੀ ਕਥਾ ਕਰਨਗੇ। ਸੋ ਭਾਈ ਗਗਨਦੀਪ ਸਿੰਘ ਜੀ ਕੱਲ੍ਹ ਨੂੰ ਕਥਾ ਕਰਨਗੇ ਹਲੀਮੀ ਰਾਜ ਦੀ 7:45 ਤੋਂ ਲੈ ਕੇ 8:30 ਤੱਕ। ਸੋ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਕੱਲ੍ਹ ਨੂੰ 7 ਵਜੇ ਲੈ ਕੇ 8:30 ਤੱਕ ਹਾਜ਼ਰੀਆਂ ਭਰ ਕੇ ਭਾਈ ਗਗਨਦੀਪ ਸਿੰਘ ਜੀ ਵਿਦਵਾਨਾਂ ਦੀ ਆਪ ਕਥਾ ਕਥਾ ਸਰਵ ਕਰਕੇ ਉਹਨਾਂ ਕਥਾ ਕਰਨੀ ਹੈ ਹਲੀਮੀ ਰਾਜ ਦੀ। ਸੋ ਆਪ ਜ਼ਰੂਰ ਪਹੁੰਚੋ ਇਸ ਸੁਭਾਗ ਸਮੇਂ ਤੋਂ ਜ਼ਰੂਰ ਲਾਭ ਉਠਾਉਣ ਦੇ ਯਤਨ ਕਰੀਏ। ਸਤਿ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅਗਸਤ 7 ਨੂੰ ਹੈ ਪ੍ਰਕਾਸ਼ ਸ੍ਰੀ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਸੰਗਤਾਂ ਨੇ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਅਸੀਂ ਗੁਰੂ ਸਾਹਿਬ ਦੀ ਬਖਸ਼ੀਆਂ ਦਾ ਧੰਨਵਾਦ ਕਰਨਾ ਔਰ ਸਤਿ ਸੰਗਤ ਜੀ ਭਾਈ ਸਭ ਤਿਆਰ ਨੇ ਜੱਥਾ ਤਿਆਰ ਹੈ ਉਹ ਕੀਰਤਨ ਆਰੰਭ ਕਰਨਗੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

0: ਸਾਰੀ ਸੰਗਤ ਪਿਆਰ ਸਾਹਿਤ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ
1: ਕੀ ਫਤਿਹ।
0: ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੁਗ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਜਗਦੀ ਜੋਤ ਸਮਰੱਥ ਗੁਰੂ

0: ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤੀ ਸਤਿਕਾਰਯੋਗ ਸਾਧ ਸੰਗਤ ਜੀ ਸਰਬੱਤ ਰਹੀ ਮਾਈ ਭਾਈ ਗੁਰਸਿੱਖ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਗੁਰੂ ਕੀ ਅਪਾਰ ਕਿਰਪਾ ਹੈ ਗੁਰੂ ਦਰਬਾਰ ਵਿੱਚ ਸੱਜ ਕਰਕੇ ਜਾਂ ਦੂਰ ਦਰੇਡੇ ਘਰਾਂ ਵਿੱਚ ਵੀ ਗੁਰੂ ਦੇ ਪਿਆਰੇ ਅੰਮ੍ਰਿਤ ਬਾਣੀ ਸਰਵਣ ਕਰਕੇ ਜ਼ਿੰਦਗੀ ਦੇ ਬਖਸ਼ੇ ਹੋਏ ਸਵਾਸਾਂ ਨੂੰ ਸਫਲ ਬਣਾਉਣ ਦਾ ਸਫਲ ਯਤਨ ਕਰਦੇ ਨੇ ਪੂਰਿਆਂ ਗੁਰਾਂ ਨੇ ਪੂਰੀ ਪੂਰੀ ਬਖਸ਼ਿਸ਼ ਕੀਤੀ ਹੈ ਸਿਰ ਅਰਜ ਕਰਾਂ ਪੂਰਿਆਂ ਗੁਰਾਂ ਨੇ ਪੂਰੀ ਪੂਰੀ ਬਖਸ਼ਿਸ਼ ਕੀਤੀ ਹੈ ਜੋ ਸਾਨੂੰ ਅੰਮ੍ਰਿਤ ਬਾਣੀ ਦੀ ਦਾਤ ਬਖਸ਼ੀ ਹੈ ਜਿਸ ਅੰਮ੍ਰਿਤ ਬਾਣੀ ਦੁਆਰੇ ਪੜ੍ਹ ਕੇ ਜਾਂ ਸਰਵਣ ਕਰਕੇ ਸਦੀਵ ਕਾਲ ਵਿਖੇ ਸੁੱਖ ਦੀ ਪ੍ਰਾਪਤੀ ਹੈ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਗੁਰ ਪੂਰ ਪੂਰੀ ਕੀਨੀ ਗੁਰ ਪੂਰ ਪੂਰੀ ਕੀਨੀ ਬਖਸ਼ ਆਪਣੀ ਕਰ ਦੀਨੀ ਆਪਣੀ ਬਖਸ਼ਿਸ਼ ਅਪਾਰ ਬਖਸ਼ਿਸ਼ ਰਹਿਮਤ ਦਇਆ ਕੀਤੀ ਹੈ ਬਖਸ਼ ਆਪਣੀ ਕਰ ਦੀਨੀ ਨਿਤ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦਾਤੀ ਗੁਰਪੁਰ ਕਿਰਪਾ ਕਰ ਦੀਨੀ ਬਿਰਲੈ ਕਿਨਹੂ ਜਾਤੀ ਗੁਰਬਾਣੀ ਗਾਵਹਿ ਭਾਈ ਓਹ ਸਫਲ ਸਦਾ ਸੁਖਦਾਈ ਅੱਖੋ ਗੱਜ ਕੇ ਸਤਨਾਮ ਸ਼੍ਰੀ
1: ਵਾਹਿਗੁਰੂ
0: ਗਰੀਬ ਨਿਵਾਜ ਜੀ ਕਹਿੰਦੇ ਭਾਈ ਗੁਰੂ ਕੀ ਅੰਮ੍ਰਿਤ ਬਾਣੀ ਗਾਵਹੋ ਅੰਮ੍ਰਿਤ ਬਾਣੀ ਨੂੰ ਪੜ੍ਹੋ ਆਇਓ ਪੜ੍ਹਨ ਸੁਣਨ ਕਹੋ ਬਾਣੀ ਨਾਮ ਵਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਗੁਰਬਾਣੀ ਗਾਵਹਿ ਭਾਈ ਭਾਈ ਗੁਰੂ ਕੀ ਅੰਮ੍ਰਿਤ ਬਾਣੀ ਪੜ੍ਹਦਿਆਂ ਪੜ੍ਹਦਿਆਂ ਅਨਿਤ ਸੁੱਖ ਦੀ ਪ੍ਰਾਪਤੀ ਹੈ ਪੂਰਿਆਂ ਗੁਰਾਂ ਨੇ ਪੂਰੀ ਕਿਰਪਾ ਕੀਤੀ ਹੈ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਹ ਬੁਝਾਏ ਗੁਰ ਕਾ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਗੁਰੂ ਕੀ ਅਪਾਰ ਬਖਸ਼ਿਸ਼ ਹੈ ਅੰਮ੍ਰਿਤ ਸ਼ਬਦ ਦੀ ਦਾਤ ਰੋਜ਼ਾਨਾ ਆਪ ਜੀ ਪ੍ਰਾਪਤ ਕਰਦੇ ਹੋ ਇਹੀ ਗੁਰੂ ਦੀ ਅਪਾਰ ਕਿਰਪਾ ਹੈ ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਜੀ ਬਹੁਤ ਹੀ ਪਿਆਰ ਵਿੱਚ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਵਾ ਗਏ ਨੇ ਆਓ ਲੜੀਵਾਰ ਗੁਰੂ ਸ਼ਬਦ ਨਾਲ ਸਾਂਝ ਬਣਦੀ ਹੈ ਸਤਿਕਾਰਯੋਗ ਗਿਆਨੀ ਜੀ ਕਿਰਪਾਲ ਸਿੰਘ ਜੀ ਤਕਰੀਬਨ 2 ਕੁ ਦਿਨ ਦਾ ਸਮਾਂ ਸੁਰਝੇਵੇ ਹੁੰਦੇ ਨੇ ਕਾਰੋਬਾਰ ਦੇ ਵਿੱਚ ਨਹੀਂ ਆ ਸਕੇ ਪਰ ਸੁਰਤ ਇਹਨਾਂ ਦੀ ਫਿਰ ਵੀ ਸਤਿਗੁਰੂ ਜੀ ਦੀ ਬਾਣੀ ਨਾਲ ਟਿੱਕੀ ਰਹੀ ਕਹਿਣ ਲੱਗੇ ਭਾਈ ਸਾਹਿਬ ਜੀ ਤੁਸੀਂ ਕਥਾ ਕਰਦੇ ਸੀ ਮੈਂ ਆਨਲਾਈਨ ਪਹਿਲੇ ਦਿਨ ਤਾਂ ਜ਼ਰੂਰ ਸੁਣੀ ਹੈ ਇਹ ਗੁਰੂ ਕੀ ਕਿਰਪਾ ਹੈ ਇਹ ਗੁਰੂ ਦੀ ਰਹਿਮਤ ਹੈ ਜਿਹੜੇ ਗੁਰਸਿੱਖ ਨੇ ਦੂਰ ਦਰੇਡੇ ਘਰਾਂ ਵਿੱਚ ਵੀ ਹੁੰਦੇ ਨੇ ਪਰ ਜ਼ਰੂਰ ਵਰ ਜ਼ਰੂਰ ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਦੇ ਨੇ ਬਹੁਤ ਪਿਆਰ ਵਿੱਚ ਅੰਮ੍ਰਿਤ ਬਾਣੀ ਦਾ ਨਾਲ ਪਾਠ ਕਰਦੇ ਨੇ ਸਤਿਗੁਰੂ ਜੀ ਹੋਰ ਬ੍ਰਹਮ ਵਿਦਿਆ ਦੀ ਦਾਤ ਨਾਮ ਦੀ ਦਾਤ ਆਪਣੇ ਚਰਨਾਂ ਦੀ ਪ੍ਰੀਤੀ ਮਹਾਰਾਜ ਆਪ ਬਖਸ਼ਿਸ਼ ਕਰਨ ਆਪ ਹੀ ਸੇਵਾ ਲੈਂਦੇ ਰਹਿਣ ਆਓ ਜਿਵੇਂ ਸ਼ਬਦ ਦੀ ਵਿਚਾਰ ਆ ਰਹੀ ਹੈ ਬਹੁਤ ਹੀ ਪਿਆਰ ਵਿੱਚ ਸਰਵਣ ਕਰੋਗੇ
1: ਵਾਹਿਗੁਰੂ ਜੀ ਸਲੋਕ ਮਹੱਲਾ ਤੀਜਾ
0: ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀਨ ਦਿਆਲੂ ਕਿਰਪਾਲੂ ਦਾਤਾਰ ਜੀ ਬਖਸ਼ਿਸ਼ ਕਰਦੇ ਹਨ

0: ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਕਿਸੇ ਪਾਸੋਂ ਆਪਾਂ ਕੋਈ ਵਸਤੂ ਲੈ ਲਈਏ, ਜਿਵੇਂ ਆਪਾਂ ਕਿਸੇ ਤੋਂ ਉਧਾਰੀ ਮੰਗਦੇ ਹਾਂ ਉਹਨੂੰ ਕਿਹਾ ਜਾਂਦਾ ਜੀ ਪਰਾਈ। ਅਗਰ ਜਿੰਨਾ ਚਿਰ ਆਪਾਂ ਉਹ ਵਸਤੂ ਕੋਈ ਲਈ ਹੈ, ਕੋਈ ਗੱਡੀ ਹੈ, ਕੋਈ ਮੋਟਰ ਹੈ, ਕੋਈ ਵੀ ਵਸਤੂ ਸੰਸਾਰ ਵਿੱਚ ਹੋ ਸਕਦੀ ਹੈ, ਆਪਣੀ ਨਹੀਂ ਹੈ, ਕਿਸੇ ਦੀ ਹੈ, ਪਰ ਆਪਾਂ ਕਿਸੇ ਤੋਂ ਲਈ ਹੈ, ਇੱਕ ਸੁਰਤ ਵਿੱਚ ਇਹ ਬਾਤ ਚੱਲਦੀ ਰਹਿੰਦੀ ਹੈ। ਅਗਰ ਜੇ ਕਿਧਰੇ ਸਾਥੋਂ ਇਸ ਵਸਤੂ ਦਾ ਨੁਕਸਾਨ ਹੋ ਗਿਆ ਜਾਂ ਇਹਦੇ ਵਿੱਚ ਕੋਈ ਖਰਾਬੀ ਪੈ ਗਈ ਤਾਂ ਉਹ ਸਾਨੂੰ ਉਲਾਹਾਂ ਦੇਵੇਗਾ ਵੀ ਤੁਸੀਂ ਮੈਥੋਂ ਪਰਾਈ ਉਧਾਰੀ ਮੰਗ ਕੇ ਖੜੀ ਸੀ, ਮੈਨੂੰ ਸਮੇਂ ਸਿਰ ਵਾਪਸ ਨਹੀਂ ਕੀਤੀ। ਇਹ ਵੀ ਚਿੰਤਾ ਹੈ, ਅਗਰ ਜੇ ਕੋਈ ਖਰਾਬੀ ਪੈ ਜਾਵੇ ਤੇ ਇਹ ਵੀ ਚਿੰਤਾ ਹੈ। ਜਿਸ ਵੇਲੇ ਸਹੀ ਸਲਾਮਤ ਲਈ ਕਈ ਵਾਰ ਆਪਾਂ ਕਿਸੇ ਤੋਂ ਚੀਜ਼ ਲਿਓ, ਕਹਿੰਦਾ ਜੀ ਬਿਲਕੁਲ ਠੀਕ ਠਾਕ ਹੈ ਪਰ ਮੈਨੂੰ ਜਿਵੇਂ ਦੀ ਲੈ ਕੇ ਚੱਲਿਆ ਤਿਵੇਂ ਦੀ ਵਾਪਸ ਕਰਨੀ ਹੋਵੇਗੀ। ਪਰ ਜੇ ਅਗਰ ਇਹ ਕਿਧਰੇ ਖਰਾਬੀ ਪੈ ਜਾਵੇ, ਚਿੰਤਾ ਪੈਂਦੀ ਹੈ ਜੇ ਖਰਾਬ ਹੋ ਗਈ ਦਿੱਤੀ ਉਹ ਲਾਮਾ ਦੇਵੇਗਾ, ਜਾਂ ਫਿਰ ਐਸੇ ਕਬੋਲ ਬੋਲਣਗੇ। ਇੱਕ ਮੈਂ ਦੁਨਿਆਵੀ ਉਦਾਹਰਨ ਲਈ ਹੈ ਵੀ ਸਮਝ ਸੌਖੀ ਆ ਜਾਵੇ, ਉਹ ਸਾਡੀ ਆਪਣੀ ਨਹੀਂ ਹੈ। ਹੁਣ ਜਰਾ ਕੁ ਖਿਆਲ ਕਰੋ, ਜਿਹੜੇ ਸਾਡੇ ਸਵਾਸ ਨੇ ਇਹ ਸਾਨੂੰ ਕਿੰਨੇ ਦਿੱਤੇ ਨੇ? ਪਰਮਾਤਮਾ ਨੇ, ਸਾਡੇ ਆਪਣੇ ਨਹੀਂ ਹੈ। ਜੇ ਬੰਦਾ ਕਹੇ ਜੀ ਮੇਰੇ ਜ਼ੋਰ ਦੇ ਨਾਲ ਇਹ ਸਵਾਸ ਜਿਹੜੇ ਨੇ ਮਿਲ ਜਾਣ ਜਾਂ ਧਨ ਦੌਲਤ ਦੇ ਕਰਕੇ ਮੈਨੂੰ ਮਿਲ ਜਾਣ, ਤਾਂ ਬੜੇ ਬੜੇ ਸੰਸਾਰ ਵਿੱਚ ਗੁਰਮੁਖ ਰਾਜੇ ਮਹਾਰਾਜੇ ਨੇ ਜਿਨ੍ਹਾਂ ਕੋਲ ਧਨ ਬੇਸ਼ੁਮਾਰ ਹੈ, ਕਦੇ ਇਹ ਤੇ ਬਾਤ ਆਪਾਂ ਸਮਝੀ ਨਹੀਂ ਹੈ ਵੀ ਇਹ ਸਵਾਸ ਜਿਹੜੇ ਨੇ ਕਿਧਰੇ ਉਧਾਰੇ ਮਿਲ ਸਕਦੇ ਨੇ, ਕਿਸੇ ਤੋਂ ਮਿਲ ਸਕਦੇ ਨੇ। ਜਿਸ ਵੇਲੇ ਇੱਕ ਛੋਟੀ ਜਿਹੀ ਗਾਥਾ ਆਉਂਦੀ ਹੈ, ਇੱਕ ਰੱਬ ਦੇ ਪਿਆਰ ਵਾਲੀ ਬਖਸ਼ੀ ਹੋਈ ਰੂਹ ਨਾਮ ਜਪਣ ਵਾਲੇ ਅੰਤਲੇ ਸਮੇਂ ਜਿਨ੍ਹਾਂ ਨੇ ਜਪਿਆ ਹੈ ਗੁਰੂ ਗੁਰੂ, ਉਹਨਾਂ ਨੇ ਦੱਸ ਦਿੱਤਾ ਵੀ ਸਾਡਾ ਪਰਲੋਕ ਗਮਨ ਹੋ ਰਿਹਾ ਹੈ। ਉਹਦੇ ਚੇਲੇ ਜਿਹੜੇ ਸੀ ਸਾਧੂ ਦੇ ਕਹਿਣ ਲੱਗੇ ਵੀ ਸਾਨੂੰ ਬਾਬਾ ਜੀ ਕੋਈ ਜਾਂਦਿਆਂ ਜਾਂਦਿਆਂ ਕੋਈ ਜੀਵਨ ਬਾਰੇ ਹੋਰ ਕਹਾਣੀ ਦੱਸ ਜਾਓ, ਹੋਰ ਪਾਵਨ ਉਪਦੇਸ਼ ਦੱਸ ਜਾਓ ਜਿਹਦੇ ਕਰਕੇ ਸਾਡਾ ਹੋਰ ਉਧਾਰ ਹੋ ਜਾਵੇ। ਤਾਂ ਰੱਬ ਦੇ ਪਿਆਰ ਨੇ ਇੱਕ ਵਿਉਂਤ ਜੀ ਕਈ ਕਹਿਣ ਲੱਗੇ ਜੀ ਇਉਂ ਕਰੋ, ਮੇਰੇ ਸਵਾਸ ਬੜੇ ਗਿਣਤੀ ਦੇ ਥੋੜੇ ਨੇ, ਇਸ ਕਰਕੇ ਜਿਹੜਾ ਉਪਦੇਸ਼ ਹੈ ਬੜਾ ਲੰਬੇਰਾ ਹੈ, ਮੇਰੇ ਸਵਾਸ ਥੋੜੇ ਨੇ, ਤੁਸੀਂ ਮਾਇਆ ਧਨ ਦੌਲਤ ਲੈ ਜਾਓ। ਅਗਰ ਸ਼ਹਿਰ ਬਾਜ਼ਾਰ ਵਿੱਚੋਂ ਦੂਰ ਦਰੇਡੋ ਕੋਸ਼ਿਸ਼ ਕਰੋ ਕਿੱਧਰੋਂ ਸਵਾਸ ਖਰੀਦ ਕੇ ਵਾਪਸ ਮੇਰੇ ਕੋਲ ਲੈ ਆਓ, ਤਾਂ ਮੈਨੂੰ ਸਵਾਸ ਉਹ ਹੋਰ ਜ਼ਿਆਦਾ ਮਿਲ ਜਾਣਗੇ, ਤਾਂ ਉਹਦੇ ਨਾਲ ਮੈਂ ਤੁਹਾਨੂੰ ਹੋਰ ਗਹਿਰਾ ਉਪਦੇਸ਼ ਦੇ ਦਿਆਂਗਾ। ਜਿਸ ਵੇਲੇ ਉਹ ਸਵਾਸ ਖਰੀਦਣ ਜਾਂਦੇ ਨੇ, ਸਮਝਣ ਵਾਸਤੇ ਬਾਤ ਹੈ, ਬਾਜ਼ਾਰ ਵਿੱਚ ਜਾਂਦੇ ਹੋ, ਕਹਿੰਦੇ ਬਾਜ਼ਾਰ ਵਿੱਚੋਂ ਬਾਕੀ ਸਭ ਸਮਾਨ ਮਿਲ ਸਕਦਾ ਹੈ, ਹੀਰੇ ਜਵਾਹਰ ਕੱਪੜਾ ਸਭ ਸਮੱਗਰੀ ਮਿਲ ਸਕਦੀ ਹੈ, ਪਰ ਜਿਸ ਵੇਲੇ ਸਵਾਸਾਂ ਦੀ ਗੱਲ ਕਰਦੇ ਹੈਰਾਨ ਹੋ ਜਾਂਦੇ ਨੇ, ਕਹਿੰਦੇ ਜੀ ਸਵਾਸ ਨਹੀਂ ਮਿਲਨੇ। ਵਾਪਸ ਆਉਂਦੇ ਨੇ, ਕਹਿੰਦੇ ਜੀ ਸਤਿਪੁਰਸ਼ੋ ਸਵਾਸ ਨਹੀਂ ਜੇ ਮਿਲਦੇ। ਤਾਂ ਰੱਬ ਦੇ ਪਿਆਰੇ ਕਹਿਣ ਲੱਗੇ ਇਹੀ ਉਪਦੇਸ਼ ਹੈ, ਇਹ ਸਵਾਸ ਆਪਣੇ ਨਹੀਂ ਹੈ, ਇਹ ਸਵਾਸ ਮੇਰੇ ਵਾਹਿਗੁਰੂ ਪਰਮਾਤਮਾ ਦੇ ਨੇ, ਇਹ ਦੇਣੇ ਹੀ ਪੈਣੇ ਨੇ। ਤੇ ਖਿਆਲ ਕਰਨਾ ਹੈ ਉਹੀ ਸਵਾਸ ਸਫਲੇ ਨੇ ਜਿਨ੍ਹਾਂ ਸਵਾਸਾਂ ਨਾਲ ਜਪਿਆ ਗਿਆ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਦੇਣੇ ਪੈਣੇ ਨੇ, ਸਵਾਸ ਜ਼ਿੰਦਗੀ ਦੇ ਆਪਣੇ ਨਹੀਂ ਹੈ, ਹਾਂ ਪਰਾਏ ਨੇ, ਮਹਾਰਾਜ ਦੇ ਨੇ। ਜੇ ਧਨ ਦੌਲਤ ਹੈ ਇਹ ਵੀ ਆਪਣਾ ਨਹੀਂ ਹੈ, ਇਹ ਵੀ ਪਰਮਾਤਮਾ ਦਾ ਬਖਸ਼ਿਆ ਹੋਇਆ ਹੈ। ਕਈ ਵਾਰ ਬੰਦਾ ਕਹੇ ਜੀ ਮੈਂ ਧਨ ਇਕੱਠਾ ਕਰ ਲਵਾਂ, ਨਹੀਂ ਹੁੰਦਾ, ਇਹ ਸਭ ਕੁਝ ਦਾਤਾਂ ਜਿਹੜੀਆਂ ਨੇ ਪਰਾਈਆਂ ਨੇ, ਇਸ ਕਰਕੇ ਦੇਣ ਵਾਲਾ ਕੇਵਲ ਦਾਤਾ ਹੈ। ਇੱਕ ਵਾਰ ਉਹਨੂੰ ਦਿੱਤਿਆਂ ਹੀ ਨਿਬੇੜਾ ਹੋਣਾ, ਸਦਾ ਕੋਲ ਨਹੀਂ ਰਹਿਣਾ। ਜਿਸ ਕੀ ਵਸਤ ਤਿਸ ਆਗੈ ਰੱਖ, ਪ੍ਰਭ ਕੀ ਆਗਿਆ ਮਨ ਮਥ, ਉਸ ਤੇ ਚੌ ਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਮਹਾਰਾਜ ਕਹਿੰਦੇ ਉਹਦੇ ਅੱਗੇ ਰੱਖਦੇ ਵੀ ਤੇਰੀ ਹੈ, ਬਸ ਗੱਲ ਇੱਥੇ ਆ ਕੇ ਮੁੱਕ ਜਾਣੀ ਹੈ।

ਭਈ ਵਾਹ ਕਿਆ ਬੋਲ ਹੈ, ਗੁਰੂ ਕੀ ਅੰਮ੍ਰਿਤ ਬਾਣੀ ਕਿਆਣ ਕਰਵਾਉਂਦੀ ਹੈ। ਕਹਿੰਦੇ ਜਿਹੜਾ ਤੇ ਅਧਿਕਾਰੀ ਹੈ ਨਾ ਜੀ, ਜਿਹੜਾ ਅਧਿਕਾਰੀ ਹੈ ਉੱਥੇ ਗੁਰੂ ਦਾ ਉਪਦੇਸ਼ ਟਿਕਦਾ ਹੈ, ਜਿਹੜਾ ਅਨ ਅਧਿਕਾਰੀ ਹੈ ਜਿਹੜਾ ਲੋੜਦਾ ਹੀ ਨਹੀਂ ਹੈ ਉੱਥੇ ਸ਼ਬਦ ਕਿੱਥੇ ਟਿਕੇਗਾ, ਉੱਥੇ ਕਿੱਥੇ ਪ੍ਰਗਟ ਹੋਵੇਗਾ। ਦ੍ਰਿਸ਼ਟਾਂਤ ਵਜੋਂ ਜਿਹੜੀ ਚੀਜ਼ ਨੂੰ ਤੁਹਾਡੀ ਰੁਚੀ ਨਹੀਂ ਹੈ ਛਕਣ ਦੀ, ਪਦਾਰਥ ਕੋਲ ਨੇ ਪਰ ਤੁਹਾਡੀ ਰੁਚੀ ਨਹੀਂ ਹੈ, ਤੁਹਾਡਾ ਢਿੱਡ ਪਹਿਲਾਂ ਹੀ ਭਰਿਆ ਹੋਇਆ, ਹੋਰ ਕਿੱਦਾਂ ਖਾਓਗੇ। ਜਿਸ ਵੇਲੇ ਜਿੱਥੇ ਭੁੱਖ ਹੋਵੇਗੀ ਉੱਥੇ ਪਦਾਰਥ ਖਾਵੇਗਾ। ਮਹਾਰਾਜ ਕਹਿੰਦੇ ਜਿਹੜਾ ਗੁਰੂ ਦੇ ਸ਼ਬਦ ਦਾ ਅਧਿਕਾਰੀ ਹੈ, ਆ ਕੇ ਅਰਦਾਸ ਕਰਦਾ ਹੈ ਗਰੀਬ ਨਿਵਾਜ, ਮੈਂ ਕਿਆ ਮੰਗੋ ਕਿ ਸਥਿਰ ਨਾ ਰਹਾਈ, ਦੀਜਾ ਨਾਮ ਪਿਆਰੀ ਜੀਓ। ਸ਼ਬਦ ਤਾਂ ਉੱਥੇ ਹੀ ਆ ਕੇ ਟਿਕੇਗਾ, ਦੂਜੇ ਥਾਂ ਤੇ ਕਿੱਥੋਂ ਟਿਕ ਜਾਏਗਾ। ਜਿਹੜਾ ਅਧਿਕਾਰੀ ਨਹੀਂ ਹੈ, ਜਿਹਨੂੰ ਪਤਾ ਹੀ ਨਹੀਂ ਹੈ ਸ਼ਬਦ ਕੀ ਹੈ, ਨਾਮ ਕੀ ਹੈ, ਬਾਣੀ ਕੀ ਹੈ, ਸੰਗਤ ਕੀ ਹੈ, ਉੱਥੇ ਸ਼ਬਦ ਦਾ ਕੀ ਅਸਰ ਹੋਵੇਗਾ। ਉੱਥੇ ਸ਼ਬਦ ਨਹੀਂ ਟਿਕਦਾ, ਸ਼ਬਦ ਉੱਥੇ ਟਿਕਦਾ ਹੈ ਜਿੱਥੇ ਅਧਿਕਾਰੀ ਹੋਵੇ। ਤੁਹਾਨੂੰ ਬਾਣੀ ਚੋਂ ਬੋਲ ਮਿਲ ਜਾਣੇ ਨੇ, ਸਹਿਬ

ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਜਿਹਨੂੰ ਨੇਤਰਾਂ ਤੋਂ ਨਹੀਂ ਦਿਸਦਾ ਉਹਨੂੰ ਕਹਿੰਦੇ ਅੰਨਾ, ਨੇਤਰਹੀਣ ਹੈ। ਕਹਿੰਦੇ ਉਹਦੇ ਕੋਲ ਇੱਕ ਮਾਣਕ ਮਿਲ ਗਿਆ, ਭਾਵ ਸਤਿਗੁਰੂ ਜੀ ਨੇ ਕਥਾ ਵਾਰਤਾ ਦੀ ਦਾਤ ਦੇ ਦਿੱਤੀ, ਗਿਆਨ ਦੇ ਦਿੱਤਾ। ਤਾਂ ਮਹਾਰਾਜ ਕਹਿੰਦੇ ਨੇ ਗੁਰੂ ਤੇ ਪ੍ਰਤੀਤ ਨਹੀਂ ਰੱਖੀ, ਜਿਹੜੇ ਅਨ ਅਧਿਕਾਰੀ ਨੇ, ਜਿਹੜੇ ਅਨ ਅਧਿਕਾਰੀ ਨੇ, ਗੁਰੂ ਦੀ ਟੇਕ ਨਹੀਂ ਲੈਣ ਵਾਲੇ, ਉਹਨਾਂ ਨੂੰ ਜਾ ਕੇ ਵੇਚਦਾ ਹੈ ਭਈ ਇਉਂ ਕਰੋ ਇਉਂ ਕਰੋ। ਤਾਂ ਮਹਾਰਾਜ ਕਹਿੰਦੇ ਨੇ ਉੱਥੇ ਉਹਦੀ ਕਦਰ ਨਹੀਂ ਪੈਂਦੀ, ਉੱਥੇ ਉਹਦੀ ਪਛਾਣ ਨਹੀਂ ਹੁੰਦੀ। ਇਹ ਤੇ ਇਉਂ ਸਮਝ ਲਓ ਇੱਕ ਜਿਵੇਂ ਅੰਨਾ ਪੁਰਸ਼ ਹੋਵੇ, ਉਹਨੂੰ ਮਾਣਕ ਮਿਲ ਜਾਵੇ, ਉਹਨੂੰ ਮਾਣਕ ਦਾ ਕੀ ਪਤਾ ਹੈ।

0: ਕੇ ਦੇ ਰਿਹਾ ਉਹਨੂੰ ਪਰਖ ਹੀ ਨਹੀਂ ਹੈ। ਜਿੱਥੇ ਜਾ ਕੇ ਮਾਣਕ ਵੇਚ ਰਿਹਾ ਉਹਨਾਂ ਨੂੰ ਕੀ ਪਰਖ ਹੈ ਵੀ ਮਾਣਕ ਕੀ ਹੈ, ਉਹਨਾਂ ਕੀ ਪੱਲੇ ਪਾਉਣਾ। ਜਿੱਥੇ ਪਤਾ ਹੀ ਨਹੀਂ ਹੈ ਉੱਥੇ ਜਾ ਕੇ ਸ਼ਬਦ ਕਵੇ ਤਾਂ ਮਹਾਰਾਜ ਕਹਿੰਦੇ ਨਾ ਨਾ ਉੱਥੇ ਮੋਲਣਾ ਹੀ ਪੈਂਦਾ। ਗੁਰੂ ਸਵਾਰੀ ਸੰਗਤ ਜੀ, ਜਿਸ ਵੇਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪਾਟਲੀ ਪੁੱਤਰ ਪਹੁੰਚਦੇ ਨੇ ਸਾਲ ਸਰਾਏ ਜੋਹਰੀ ਦੇ ਕੋਲ ਪਹੁੰਚਣਾ ਗਰੀਬ ਨਿਵਾਜ ਨੇ, ਜਿੱਥੇ ਤੁਸੀਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੀ ਅੱਜ ਦੀਦਾਰ ਕਰਦੇ ਹੋ। ਸਾਲ ਸਰਾਏ ਜੋਹਰੀ ਦੀ ਹਵੇਲੀ ਹੁੰਦੀ ਸੀ। ਜਿਸ ਵੇਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਇਲਾਕੇ ਵਿੱਚ ਪਹੁੰਚੇ ਨੇ, ਭਾਈ ਬਾਲਾ ਮਰਦਾਨਾ ਜੀ ਨਾਲ ਨੇ, ਸਤਿਗੁਰੂ ਮਹਾਰਾਜ ਦੇ ਚਰਨਾਂ ਚ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਗਰੀਬ ਨਿਵਾਜ ਭੁੱਖ ਬੜੀ ਲੱਗੀ ਹੈ। ਮਹਾਰਾਜ ਕਹਿੰਦੇ ਅੱਗੇ ਸ਼ਹਿਰ ਆ ਰਿਹਾ, ਕੋਈ ਸ਼ੱਕ ਲਵੀ, ਗਰੀਬ ਨਿਵਾਜ ਕੋਈ ਪੱਲੇ ਕੁਝ ਨਹੀਂ ਹੈ, ਕੋਈ ਪੌਲੀ ਢੇਲੀ ਕੌਡੀ ਕੋਲ ਨਹੀਂ ਹੈ, ਖਾਵਾਂਗੇ ਕਾਹਦਾ। ਤਾਂ ਮੇਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਉਹਨਾਂ ਦੇ ਚਰਨਾਂ ਨੇ ਐਸੀ ਮਹਾਰਾਜ ਨੇ ਮਿੱਟੀ ਨੂੰ ਫਰੋਲਿਆ ਤੇ ਇੱਕ ਸੋਹਣਾ ਲਾਲ ਲੰਬਾ ਲਾਲ। ਮਹਾਰਾਜ ਕਹਿੰਦੇ ਲੈ ਭਾਈ ਮਰਦਾਨਿਆਂ ਗੱਲ ਬਣ ਗਈ ਹੈ, ਆ ਲਾਲ ਮਿਲ ਗਿਆ ਹੈ, ਇਹ ਲਾਲ ਤੂੰ ਇਉਂ ਕਰ ਵੀ ਸ਼ਹਿਰ ਵਿੱਚ ਲੈ ਜਾਣਾ ਕਰ, ਇਹਦਾ ਕੁਝ ਨਾ ਕੁਝ ਮੁੱਲ ਮਿਲ ਜਾਵੇਗਾ, ਪਰ ਧਿਆਨ ਦੇਵੀ ਇਹਦਾ ਮੁੱਲ ਬਹੁਤ ਕੀਮਤੀ, ਇਹਦੀ ਪਛਾਣ ਕੋਈ ਵਿਰਲਾ ਕਰੇਗਾ। ਜਿਸ ਵੇਲੇ ਭਾਈ ਮਰਦਾਨਾ ਜੀ ਉਸ ਲਾਲ ਨੂੰ ਲੈ ਕਰਕੇ ਬਾਜ਼ਾਰ ਵਿੱਚ ਜਾਂਦੇ ਨੇ, ਸਭ ਤੋਂ ਪਹਿਲਾਂ ਇੱਕ ਰੇਹੜੀ ਤੇ ਖਲੋਂਦੇ ਨੇ ਜਿੱਥੇ ਮੂਲੀਆਂ ਗਾਜਰਾਂ ਨੇ, ਉਹਦਾ ਮੁੱਲ ਪਾਉਂਦੇ ਨੇ ਵੀ ਇਹਦਾ ਦੱਸੋ ਮੁੱਲ ਕੀ ਹੈ। ਕਹਿੰਦੇ ਜੀ ਇਹਦਾ ਮੁੱਲ ਕੀ ਹੈ? ਕੁਝ ਵੀ ਨਹੀਂ, ਇਹਦਾ ਮੁੱਲ ਤੇ ਇੱਕ ਮੂਲੀ ਗਾਜਰ ਨਹੀਂ ਪੈਣਾ, ਹੋਰ ਅਗਲੀ ਦੁਕਾਨ ਤੇ ਜਾਂਦਾ ਉੱਥੋਂ ਵੀ ਕੁਝ ਨਹੀਂ ਮਿਲਦਾ, ਸਾਰਾ ਸ਼ਹਿਰ ਘੁੰਮ ਲੈਂਦਾ ਹੈ ਕੁਝ ਨਹੀਂ ਮਿਲਦਾ। ਵਾਪਸ ਆ ਕਹਿੰਦਾ ਮਹਾਰਾਜ ਲਾਲ ਨੂੰ ਕੀ ਕਰਾਂ, ਇਹਦਾ ਤੇ ਮੁੱਲ ਹੀ ਕੁਝ ਨਹੀਂ ਹੈ, ਇਹ ਤੇ ਬੇਕਾਰ ਹੈ। ਮਹਾਰਾਜ ਕਹਿੰਦੇ ਫਿਰ ਜਾ, ਦੂਜੀ ਵਾਰ ਫਿਰ ਜਾਂਦਾ ਹੈ, ਫਿਰ ਨਹੀਂ ਮਿਲਦਾ। ਕਈਆਂ ਸੁਨਿਆਰਿਆਂ ਦੁਕਾਨਾਂ ਤੇ ਵੀ ਜਾਂਦਾ, ਉਹ ਵੀ ਮੁੱਲ ਨਹੀਂ ਪਾਉਂਦੇ ਕਿਸੇ, ਕੋਈ 100 ਰੁਪਈਆ ਕੋਈ 50 ਰੁਪਈਏ ਪਾਉਂਦਾ, ਜ਼ਿਆਦਾ ਤੋਂ ਜ਼ਿਆਦਾ ਕੋਈ ਮੁੱਲ ਨਹੀਂ ਪਾਉਂਦਾ। ਵਾਪਸ ਆ ਜਾਂਦਾ ਕਹਿੰਦਾ ਮਹਾਰਾਜ ਮੁੱਲ ਨਹੀਂ ਪੈਂਦਾ। ਮਹਾਰਾਜ ਕਹਿੰਦੇ ਫਿਰ ਜਾ, ਇਸੇ ਨਗਰ ਤੇ ਇੱਕ ਸਾਲ ਸਰਾਏ ਜੋਹਰੀ ਹੈ ਉਹਦੇ ਕੋਲ ਜਾ। ਜਿਸ ਵੇਲੇ ਸਾਲ ਸਰਾਏ ਜੋਹਰੀ ਦੇ ਕੋਲ ਜਾਂਦਾ ਹੈ ਭਾਈ ਸਾਹਿਬ ਭਾਈ ਮਰਦਾਨਾ ਜੀ, ਤੇ ਜਿਸ ਵੇਲੇ ਜਾ ਕੇ ਲਾਲ ਦਿੰਦਾ ਹੈ ਨਾ, ਉਸ ਲਾਲ ਦੀ ਦਰਸ਼ਨੀ ਭੇਟਾ ਜਿਹੜੀ ਹੈ ਉਹ ਸਾਲ ਸਰਾਏ ਜੋਹਰੀ 100 ਦਮੜਾ ਅੱਗੇ ਰੱਖ ਦਿੰਦਾ ਹੈ। ਕਹਿਣ ਲੱਗਾ ਜੀ ਇਹਦਾ ਦਰਸ਼ਨੀ ਭੇਟਾ ਹੀ 100 ਹੈ। ਤਾਂ ਮਹਾਰਾਜ ਕੋਲ ਵਾਪਸ ਆ ਜਾਂਦਾ ਹੈ, $100 ਵੀ 100 ਰੁਪਈਆ ਵੀ ਲੈ ਆਉਂਦਾ ਹੈ, ਔਰ ਨਾਲ ਦੀ ਨਾਲ ਉਹ ਲਾਲ ਵੀ ਲੈ ਆਉਂਦਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੂੰ ਤੇ ਕਹਿੰਦਾ ਸੀ ਮੁੱਲ ਨਹੀਂ ਪੈਂਦਾ, ਮਹਾਰਾਜ ਇੱਕੋ ਹੀ ਜੋਹਰੀ ਮਿਲਿਆ ਹੈ, ਨੇਕਾਂ ਸਨ ਇੱਕੋ ਹੀ ਮਿਲਿਆ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਜਾ, ਫਿਰ ਜਾਂਦਾ ਹੈ, ਫਿਰ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਸਾਲ ਸਰਾਏ ਜੋਹਰੀ ਚੱਲ ਕੇ ਆ ਜਾਂਦਾ ਹੈ। ਮਹਾਰਾਜ ਕਹਿੰਦੇ ਪਛਾਣ ਕਰ ਲਈ ਹੈ? ਕਹਿਣ ਲੱਗਾ ਹਾਂ ਮਹਾਰਾਜ, ਮੈਨੂੰ ਪਤਾ ਲੱਗ ਗਿਆ ਹੈ ਇਹ ਲਾਲ ਬੜਾ ਕੀਮਤੀ ਹੈ। ਮਹਾਰਾਜ ਕਹਿਣ ਲੱਗੇ ਭਾਈ ਮਰਦਾਨਿਆ ਦੇਖਿਆ ਸਾਰੇ ਸ਼ਹਿਰ ਵਿੱਚ ਤੂੰ ਲਾਲ ਘੁਮਾ ਦਿੱਤਾ ਹੈ, ਕਿਸੇ ਨੇ ਪਛਾਣ ਨਹੀਂ ਕੀਤੀ, ਇੱਕ ਹੀ ਨਿਕਲਿਆ ਹੈ ਜਿਹਨੇ ਪਛਾਣ ਕਰ ਲਈ ਹੈ। ਤੇਵੇਂ ਸੰਸਾਰ ਵਿੱਚ ਅਨੇਕਾਂ ਦੁਨੀਆਂ ਦੇ ਲੋਕ ਵੱਸਦੇ ਨੇ, ਪਰ ਗੁਰੂ ਦੇ ਸ਼ਬਦ ਦੀ ਪਛਾਣ ਕੋਈ ਸਾਲਸ ਜੋਹਰੀ ਵਰਗਾ ਕਰ ਸਕਦਾ, ਵਰਨਾ ਪਛਾਣ ਨਹੀਂ ਗੁਰੂ ਦੇ ਸ਼ਬਦ ਦੀ ਆਉਂਦੀ। ਇਹ ਗੁਰੂ ਦਾ ਸ਼ਬਦ ਕੀ ਹੈ? ਚਰਨਾਂ ਤੇ ਮੱਥਾ ਟੇਕਦਾ ਹੈ। ਮਹਾਰਾਜ ਕਿਰਪਾ ਕਰੋ ਮੇਰੀ ਵਿਹੇਲੀ ਵਿੱਚ ਚਰਨ ਪਾਓ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸਾਲਸ ਰਾਏ ਜੋਹਰੀ, ਹੁਣ ਤਾਂ ਅਸੀਂ ਅਗਾਂਹ ਚੱਲੇ ਹਾਂ, ਪਰ ਤੇਰੇ ਨਾਲ ਵਾਅਦਾ ਕਰਦੇ ਹਾਂ, ਤੇਰੇ ਵੀ ਕੁਝ ਜਿਹੜੇ ਗਿਣਤੀ ਦੇ ਸਵਾਸ ਬਾਕੀ ਰਹਿ ਗਏ ਨੇ, ਇਹਨਾਂ ਲਾਲਾਂ ਦੁਆਰੇ ਨਾਮ ਜਪ ਕੇ ਉਧਾਰ ਕਰ, ਆਪਣੇ ਚਾਕਰ ਨੂੰ ਅਗਲਾ ਕਾਰੋਬਾਰ ਸੰਭਾਲ ਦੇ, ਅਸੀਂ ਹੁਣ ਤਾਂ ਨਹੀਂ, 10ਵੇਂ ਜਾਮੇ ਦੇ ਵਿੱਚ ਤੇਰੀ ਹਵੇਲੀ ਵਿੱਚ ਸਾਲਾਂ ਬੱਧੀ ਰਵਾਂਗੇ। ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ
0: ਵਾਹਿਗੁਰੂ। ਤੇਵੇਂ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪਛਾਣ ਨਹੀਂ ਹੈ ਉਹ ਮੁੱਲ ਨਹੀਂ ਪਾ ਸਕਦੇ, ਹਾਂ ਜਿਨ੍ਹਾਂ ਨੂੰ ਪਛਾਣ ਹੈ ਮੁੱਲ ਕੇਵਲ ਉਹ ਹੀ ਪਾਉਂਦੇ ਨੇ ਅਗਰ ਮੁੱਲ

0: ਜੀ ਕਹਿੰਦੇ ਸ਼ਬਦ ਗੁਰੂ ਦਾ ਜੀ ਪੜ੍ਹਦੇ ਨੇ, ਅਗਰ ਜੇ ਆਪ ਪਰਖਣ ਹੀ ਨਾ ਆਉਂਦੀ ਵੀ ਸ਼ਬਦ ਕੀ ਹੈ, ਸ਼ਬਦ ਦੀ ਵਡਿਆਈ ਕੀ ਹੈ, ਨਾਮ ਦੀ ਵਡਿਆਈ ਕੀ ਹੈ, ਤੇ ਜਿਹੜੇ ਨਾਮ ਜਪਣ ਵਾਲੀਆਂ ਬਖਸ਼ੀਆਂ ਹੋਈਆਂ ਰੂਹਾਂ ਨੇ, ਸੰਤ ਨੇ, ਮਹਾਤਮਾ ਨੇ, ਗਿਆਨ ਵਾਲੇ ਪੁਰਸ਼ ਨੇ, ਤਿਆਗੀ ਅਤੇ ਵੈਰਾਗੀ ਨੇ, ਕਹਿੰਦੇ ਫਿਰ ਉਹਨਾਂ ਦੀ ਸੰਗਤ ਵਿੱਚ ਚਲੇ ਜਾਓ। ਜੇ ਨਹੀਂ ਸਮਝ ਪੈਂਦੀ ਤਾਂ ਉਹਨਾਂ ਦੀ ਸੰਗਤ ਵਿੱਚ ਚਲੇ ਜਾਓ, ਉਹਨਾਂ ਦੀ ਸੰਗਤ ਵਿੱਚ ਜਾ ਕੇ ਸ਼ਬਦ ਮਾਣਕ ਬਾਰੇ ਪੁੱਛੋ ਤਾਂ ਮਹਾਰਾਜ ਕਹਿੰਦੇ ਉਹ ਪਰਖ ਕਰਵਾ ਦੇਣਗੇ, ਫਿਰ ਉਹ ਗਿਆਨ ਕਰਵਾ ਦੇਣਗੇ। ਪਰਖ ਕੀ? ਉਹ ਗਿਆਨ ਕਰਵਾ ਦੇਣਗੇ ਵੀ ਇਹ ਸ਼ਬਦ ਦੁਆਰੇ ਹੀ ਜੀਵਨ ਦਾ ਉਧਾਰ ਹੈ, ਵਰਨਾ ਸ਼ਬਦ ਤੋਂ ਬਿਨਾਂ ਜੀਵਨ ਦਾ ਪਾਰ ਉਤਾਰਾ ਨਹੀਂ ਹੈ।
1: ਜੇ ਉਸ ਨਾਲ ਚਿੱਤ ਲਾਏ ਤਾਂ ਵੱਥ ਲਹੈ,
0: ਫਿਰ ਜੇ ਉਸ ਦੇ ਨਾਲ ਉਸ ਸ਼ਬਦ ਨਾਲ ਚਿੱਤ ਲਾ ਲਵੇ ਤਾਂ ਮਹਾਰਾਜ ਕਹਿੰਦੇ ਜਿਹੜੀ ਅਸਲੀ ਵਸਤੂ ਹੈ ਨਾ ਪਰਮਾਤਮਾ ਦਾ ਨਾਮ ਜਾਂ ਪਰਮਾਤਮਾ ਅੰਦਰੋਂ ਪ੍ਰਗਟ ਹੋਣਾ, ਫਿਰ ਉਹ ਅੰਦਰੋਂ ਪ੍ਰਗਟ ਹੋਵੇਗਾ ਚਿੱਤ ਲਾਉਣ ਦੇ ਨਾਲ। ਇਹ ਤਾਂ ਮਹਾਰਾਜ ਕਹਿੰਦੇ ਨੇ ਉਹਦੇ ਨਾਲ ਚਿੱਤ ਲਾ, ਜਿਨ੍ਹਾਂ ਨੇ ਇੱਕ ਚਿੱਤ ਕਰਕੇ ਉਹਨਾਂ ਨੂੰ ਸਿਮਰਿਆ ਹੈ ਤਾਂ ਮਹਾਰਾਜ ਕਹਿੰਦੇ ਉਹਨਾਂ ਨੂੰ ਪ੍ਰਾਪਤੀ ਹੋਈ ਹੈ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੁੱਛੋ ਤਾਏ। ਤੁਸੀਂ ਕੋਈ ਦੁਨਿਆਵੀ ਕੰਮ ਕਰਦੇ ਹੋ, ਅਗਰ ਜੇ ਚਿੱਤ ਨਾ ਲੱਗਾ ਹੋਵੇ, ਦੋ ਚਿੱਤਾ ਕੰਮ ਹੋਵੇ ਤੇ ਉਹਦੇ ਵਿੱਚ ਵਿਘਨ ਪੈ ਜਾਂਦਾ ਹੈ। ਤੁਸੀਂ ਕਿਧਰੇ ਪੈਸਿਆਂ ਦਾ ਹਿਸਾਬ ਹੀ ਕਰਦੇ ਹੋ, ਪੈਸੇ ਹੀ ਗਿਣਦੇ ਹੋ, ਅਗਰ ਉਹਦੇ ਨਾਲ ਚਿੱਤ ਨਹੀਂ ਉਦੋਂ ਲੱਗਾ ਤਾਂ ਉਹ ਗਿਣਤੀ ਗਲਤ ਹੋ ਜਾਵੇਗੀ। ਕੋਈ ਵੀ ਦੁਨੀਆਂ ਦਾ ਕਾਰੋਬਾਰ ਹੈ, ਕੋਈ ਹੱਟ ਦਾ ਕੰਮ ਹੈ, ਕੋਈ ਸੁਨਿਆਰ ਦਾ ਕੰਮ ਹੈ, ਕੋਈ ਗਿਣਤੀ ਦਾ ਕੰਮ ਹੈ, ਜਿੰਨਾ ਚਿਰ ਉਧਰ ਚਿੱਤ ਨਹੀਂ ਲੱਗਦਾ ਉਹਨਾਂ ਚਿਰ ਉਸ ਕਾਮਯਾਬ ਕਾਰੋਬਾਰ ਵਿੱਚ ਸਫਲਤਾ ਕਦੇ ਵੀ ਨਹੀਂ ਮਿਲਦੀ। ਕੋਈ ਵੀ ਕੰਮ ਹੈ ਦੁਨੀਆਂ ਦਾ, ਆਮ ਤਾਂ ਹੀ ਤਾਂ ਕਹਿ ਦਿੰਦੇ ਜੀ ਆ ਬੱਚੇ ਦਾ ਜਿੱਧਰ ਚਿੱਤ ਲੱਗਦੇ ਨੇ ਉਧਰ ਹੀ ਜਾਣਦੇ, ਉਹੀ ਕੰਮ ਕਰ ਲਏ। ਜਿੰਨਾ ਚਿਰ ਚਿੱਤ ਨਹੀਂ ਲੱਗਦਾ ਉਹਨਾਂ ਚਿਰ ਉਹਦੇ ਚ ਕਾਮਯਾਬੀ ਨਹੀਂ। ਇਸੇ ਤਰ੍ਹਾਂ ਜਿੰਨਾ ਚਿਰ ਨਾਮ ਦੇ ਵਿੱਚ ਚਿੱਤ ਨਹੀਂ ਲੱਗਦਾ ਤਾਂ ਮਹਾਰਾਜ ਕਹਿੰਦੇ ਜੀਵਨ ਵਿੱਚ ਕਾਮਯਾਬੀ ਨਹੀਂ ਹੈ। ਤਾਂ ਮਹਾਰਾਜ ਨੇ ਤਾਂ ਇਹ ਬੋਲ ਬਖਸ਼ੇ ਸਨ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾ। ਫਿਰ ਉਹ ਦੰਦਾ ਹੈ, ਤੇਵੇਂ ਮਹਾਰਾਜ ਕਹਿੰਦੇ ਨੇ ਇੱਕ ਚਿੱਤ ਨਾਲ ਭਈ ਉਹਨੂੰ ਸਿਮਰਨਾ ਕਰ,
1: ਨਾ ਨਦ ਪੱਲਾ ਪਾਏ।
0: ਇਹਦਾ ਲਾਭ ਕੀ ਹੋਵੇਗਾ? ਜਦੋਂ ਕਾਮਯਾਬੀ ਮਿਲ ਜਾਂਦੀ, ਜਿੱਧਰ ਬੰਦਾ ਤੁਰਦਾ ਫਿਰ ਉਹਨੂੰ ਪਦਾਰਥ ਮਿਲਦੇ ਨੇ। ਹਾਂ, ਜਿਨ੍ਹਾਂ ਦਾ ਨਾਮ ਨਾਲ ਚਿੱਤ ਲੱਗ ਗਿਆ ਹੈ ਤਾਂ ਮਹਾਰਾਜ ਕਹਿੰਦੇ ਨੌ ਨਿਧੀਆਂ 18 ਸਿੱਧੀਆਂ ਉਹਨਾਂ ਦੇ ਪਿੱਛੇ ਲੱਗ ਤੁਰਦੀਆਂ ਨੇ, ਰਿੱਧ ਸਿੱਧ ਨਾਮ ਦੀਆਂ ਦਾਸੀਆਂ ਬਣ ਜਾਂਦੀਆਂ ਨੇ, ਇਹ ਤਾਂ ਹੱਥ ਜੋੜ ਕੇ ਮੂਹਰੇ ਖੜ ਜਾਂਦੀਆਂ ਨੇ। ਗਰੀਬ ਨਿਵਾਜ ਜੀ ਕਹਿੰਦੇ ਨੇ ਸਭ ਖਜ਼ਾਨੇ ਸਾਰੇ ਪਦਾਰਥ ਜਿਹੜੇ ਨੇ ਉਹ ਨਾਮ ਦੁਆਰੇ ਗੁਰਮੁਖੋ ਪ੍ਰਾਪਤ

ਜਦੋਂ ਗੁਰੂ ਸੋਝੀ ਦੇ ਦਿੰਦੇ ਨੇ ਵੀ ਅੰਦਰ ਦੀ ਖੋਜ ਕਰ, ਅੰਦਰ ਦੀ ਖੋਜ ਕਰ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਤਾਂ ਖੋਜ ਕਰਦਾ ਹੈ ਸ਼ਬਦ ਦੁਆਰੇ, ਅੰਦਰ ਠੰਡ ਪੈ ਜਾਂਦੀ, ਅੰਦਰ ਸੀਤਲ ਹੋ ਜਾਂਦਾ ਹੈ, ਅੰਦਰ ਸਹਿਜ ਵਿੱਚ ਆ ਜਾਂਦਾ, ਫਿਰ

0: ਜਦੋਂ ਸ਼ਬਦ ਅੰਦਰ ਵਸ ਜਾ ਅੰਦਰ ਸ਼ਾਂਤੀ ਆ ਜਾਂਦੀ, ਅੰਦਰ ਠੰਡ ਵਰਤ ਜਾਂਦੀ ਹੈ। ਠੰਡ ਪਾਈ ਕਰਤਾਰੇ ਤਾਪ ਛੋੜ ਗਿਆ
1: ਸੰਸਾਰ
0: ਪਰਵਾਰੇ
1: ਪਰਵਾਰੇ।
0: ਹਾਂ ਸੱਚ, ਉਸ ਵੇਲੇ ਜਿਹੜਾ ਤਾਪ ਹੈ ਅੱਧੀ ਵਿਆਧੀ ਉਹ ਖਤਮ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਗੁਰੂ ਸਵਾਰੀ ਸੰਗਤ ਜੀ, ਜਿਸ ਵੇਲੇ ਅੰਦਰ ਸ਼ਾਂਤੀ ਆ ਗਈ ਹੈ, ਗਿਆਨ ਆ ਗਿਆ ਹੈ, ਸੋਗ ਵਿਯੋਗ ਨਾ ਹੋਏ। ਸੋਗ ਕਦੋਂ ਹੁੰਦਾ ਹੈ? ਜਦੋਂ ਸਾਡੇ ਨਾਲ ਉਹ ਪਦਾਰਥ ਵਿਛੁੜਦੇ ਨੇ। ਵਿਯੋਗ ਹੁੰਦਾ ਵਿਛੋੜਾ। ਜਦੋਂ ਵਿਯੋਗ ਵਿਛੋੜਾ ਪੈਂਦਾ ਹੈ, ਪਰਿਵਾਰ ਕੁਟੰਬ ਕਬੀਲੇ ਦਾ ਵਿਛੋੜਾ ਪੈਂਦਾ ਹੈ ਜਾਂ ਪਦਾਰਥਾਂ ਦਾ ਵਿਛੋੜਾ ਪੈਂਦਾ, ਉਦੋਂ ਬੰਦਾ ਸੋਗ ਕਰਦਾ ਹੈ। ਹੋਰ ਸੋਗ ਦਾ ਕਾਰਨ ਕੀ ਹੈ? ਕੋਈ ਸਾਡੀ ਪਿਆਰੀ ਚੀਜ਼ ਸਾਡੇ ਹੱਥੋਂ ਖਿਸਕ ਜਾਵੇ, ਨਿਕਲ ਜਾਵੇ, ਅਸੀਂ ਸੋਗ ਬਣਾਉਣੇ ਆ ਵੀ ਸਾਡੀ ਸੋਗ ਹੈ। ਜਿਵੇਂ ਕਿਸੇ ਪ੍ਰਾਣੀ ਰੰਭ ਨਾ ਕਰੇ, ਕੋਈ ਕਿਸੇ ਦੇ ਘਰ ਚੜ੍ਹਾਈ ਕਰ ਜਾਵੇ, ਤੇ ਆਮ ਹੀ ਇਹ ਗੱਲ ਜੀ, ਉਹਨਾਂ ਦੇ ਘਰ ਸੋ ਗਿਆ, ਉਹਨਾਂ ਦੇ ਘਰ ਆ ਕੁਝ ਆ, ਕਿਉਂ ਉੱਥੇ ਵਿਯੋਗ ਬਣ ਗਿਆ ਹੈ। ਤੇ ਜਿੱਥੇ ਸ਼ਬਦ ਆ ਗਿਆ ਹੈ, ਜੋ ਬੰਦੇ ਕੋਲ ਇਹ ਗਿਆਨ ਆ ਗਿਆ, ਪਰਾਈ ਉੱਥੇ ਜਾਣਾ ਪੈਣਾ ਜੀ, ਅਮਾਨਤ ਮੇਰੇ ਵਾਹਿਗੁਰੂ ਦੀ ਸੀ, ਉਹਨੂੰ ਦੇ ਦਿੱਤੀ ਹੈ, ਉਹਦੇ ਕੋਲ ਚਲੇ ਗਈ ਹੈ, ਇਹ ਤੇ ਪੂਰਵਲੇ ਕਰਮਾਂ ਕਰਕੇ ਸੰਯੋਗ ਬਣਿਆ ਸੀ, ਹੁਣ ਪੈ ਗਿਆ ਵਿਯੋਗ, ਤੇ ਜਿੱਥੇ ਗਿਆਨ ਆ ਗਿਆ ਉੱਥੇ ਸੋਗ ਖਤਮ ਹੋ ਗਿਆ। ਸਿੱਧੇ ਜੇ ਅਰਥ ਨੇ, ਉੱਥੇ ਸੋਗ ਖਤਮ ਹੋ ਗਿਆ ਕਿਉਂਕਿ ਉੱਥੇ ਸ਼ਬਦ ਆ ਗਿਆ ਨਾ। ਫਿਰ ਉੱਥੇ ਤੇ ਇਹੋ ਜਿਹੀ ਬਾਤ ਬਣ ਜਾਂਦੀ ਹੈ, ਨਾ ਉੱਥੇ ਦੁੱਖ ਹੈ, ਨਾ ਉੱਥੇ ਸੁੱਖ ਹੈ, ਸੋਨਾ ਚਾਂਦੀ ਮਿੱਟੀ ਸਭ ਇੱਕ ਬਰਾਬਰ ਹੈ, ਉੱਥੇ ਸੋਗ ਨਹੀਂ ਹੁੰਦਾ।
2: ਵਸ ਪਰਾਈ ਆਪ ਗਰਭ ਕਰੇ, ਮੂਰਖ ਆਪ ਗਣਾਏ।
0: ਦੇਖੋ ਕਿੰਨੇ ਪਿਆਰੇ ਅਰਥ ਨੇ, ਕਹਿੰਦੇ ਮੂਰਖ ਹੈ ਨਾ, ਮੂਰਖ ਮਾਂ ਮੂਰਖ ਹੈ, ਚੀਜ਼ ਤੇ ਪਰਾਈ ਲੈ ਕੇ ਆਇਆ ਤੇ ਫੁਕਰੀਆਂ ਵੀ ਮਾਰੀ ਜਾਂਦਾ ਹੈ ਵੀ ਮੇਰੀ ਹੈ ਮੇਰੀ ਹੈ ਮੇਰੀ ਹੈ, ਇਹਦੀ ਕੁਝ ਨਹੀਂ ਹੈ, ਪਰਾਈ ਵਸਤੂ ਹੈ। ਮੂਰਖ ਤੇ ਉਹਦਾ ਗਰਭ ਕੇ ਹੰਕਾਰ ਕਰਦਾ ਹੈ, ਇਹ ਸਵਾਸਾਂ ਦਾ ਹੰਕਾਰ ਕਰਦਾ ਹੈ, ਕਈ ਸੋਹਣੇ ਸੁੰਦਰ ਸਰੂਪ ਦਾ ਹੰਕਾਰ ਕਰਦੇ ਨੇ ਵੀ ਮੇਰੇ ਕੋਲ ਸੁਹਾਪਣ ਬੜਾ ਹੈ, ਮੇਰੀ ਤੋਰ ਚਾਲ ਬੜੀ ਹੈ, ਮੈਨੂੰ ਲੀੜਾ ਕੱਪੜਾ ਬੜਾ ਫੱਬਦਾ ਹੈ। ਦੇਖੋ ਕਮਾਲ ਦੀ ਗੱਲ ਹੈ, ਇਹਦਾ ਹੀ ਹੰਕਾਰ ਕਰੀ ਜਾਂਦੇ, ਮੂਰਖ ਹੈ ਨਾ। ਤਾਂ ਹੀ ਤਾਂ ਕਬੀਰ ਸਾਹਿਬ ਜੀ

0: ਜਵਾਨ ਚੂਰੀ ਉਹ ਅੰਗ ਭੁਅੰਗ ਨਾ ਮੈਂ ਸਰਪ ਦਾ ਕਿਤੇ ਜਿਮੀਦਾਰਾਂ ਨੂੰ ਪਤਾ ਹੈ ਖੇਤਾਂ ਵਿਚ ਜਾਂਦਿਆਂ ਮੈਂ ਦੇਖਿਆ ਸੱਪ ਆਪਣੀ ਕੁੰਜ ਲਾ ਦਿੰਦਾ ਸੀ ਜੀ ਉਹ ਗਲੀ ਸੜੀ ਜੀ ਹੁੰਦੀ ਹੈ ਕੁੰਜ ਲਾ ਦਿੰਦਾ ਜਿਵੇਂ ਉਹ ਗਲੀ ਸੜੀ ਹੈ ਨਾ ਉਹਨੂੰ ਵੇਖਣ ਨੂੰ ਦਿਲ ਨਹੀਂ ਸੀ ਕਰਦਾ ਹੁੰਦਾ ਉਹ ਤੋਂ ਪਰਾ ਹੋ ਕੇ ਬੰਦਾ ਲੰਘ ਜਾਂਦਾ ਮਹਾਰਾਜ ਕਹਿੰਦੇ ਇਸ ਦੇਹੀ ਦਾ ਚੰਦਰੀ ਦਾ ਹੰਕਾਰ ਨਾ ਕਰ ਮੂਰਖ ਪਤਾ ਨਹੀਂ ਹੂੰ ਕਿਧਰੇ ਉਹ ਸਰਪ ਦੀ ਕੁੰਜ ਵਾਲੀ ਹਾਲਤ ਨਾ ਬਣ ਜਾਵੇ ਮੇਰੇ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕਰਿਆ ਕਰ ਇਹਦੇ ਤੇ ਪੜਦਾ ਹੀ ਪਾਈ ਰੱਖੇ ਫਿਰ ਕਿਤੇ ਗਰੀਬਾਂ ਵੱਲੇ ਵੇਖ ਕੇ ਹੱਸਿਆ ਨਾ ਕਰ ਪਤਾ ਨੀ ਉਹਨਾਂ ਨਾਲੋਂ ਖਸਤੀ ਹਾਲਤ ਹੋ ਜਾਵੇ ਕਬੀਰ ਗਰਬਣਾ ਕੀਜੀਏ ਰੰਕਣ ਹੱਸੀਏ ਕੋਏ ਅਜੇ ਸੋ ਨਾ ਉਹ ਸਮੁੰਦਰ ਮੈਂ ਕਿਆ ਜਾਨੋ ਅਜੇ ਤੇ ਸਮੁੰਦਰ ਵਿੱਚ ਹੀ ਨੌਕਾ ਚੱਲ ਰਹੀ ਹੈ ਨਾ ਬੇੜਾ ਚੱਲ ਰਿਹਾ ਅੱਗੇ ਕੀ ਜਾਣਦਾ ਕੀ ਹੋਣਾ ਤੇ ਕੀ ਨਹੀਂ ਹੋਣਾ ਇਹ ਦਿਨ ਬਦਲਦਿਆਂ ਪਤਾ ਨੀ ਲੱਗਦਾ ਕਬੀਰ ਗਰਬਣਾ ਕੀਜੀਏ ਉੱਚਾ ਦੇਖ ਆਵਾਸ ਆਜ ਕਾਲ ਭੋਏ ਲੇਟਣਾ ਉੱਪਰ ਜੰਮ ਘਾਸ ਇੱਥੇ ਡੱਬਾ ਜਾ ਅੰਦਰ ਚਲੇ ਜਾਂਦਾ ਇੰਨੀ ਖਾਕ ਦੀ ਢੇਰੀ ਬਣ ਜਾਂਦੀ ਹੈ ਪਹਿਲਾਂ ਪੰਜਾਬ ਵਿੱਚ ਹੁੰਦਾ ਸੀ ਅੱਜ ਕੱਲ੍ਹ ਤੇ ਉੱਥੇ ਵੀ ਪੱਕੇ ਬਣ ਗਏ ਨੇ ਕੱਚੇ ਥਾਂ ਹੁੰਦੇ ਸੀ ਸੰਸਕਾਰ ਕਰਦੇ ਸਨ ਥੋੜੇ ਦਿਨਾਂ ਬਾਅਦ ਮੀਂਹ ਪੈਂਦਾ ਸੀ ਉੱਥੇ ਤੜਾ ਵਾਲਾ ਘਾਹ ਉੱਗ ਜਾਂਦਾ ਸੀ ਬੜੀਆਂ ਮਸਾਣਾਂ ਚ ਮਹਾਰਾਜ ਕਹਿੰਦੇ ਕਾਹਦਾ ਹੰਕਾਰ ਕਰਦਾ ਹੈ ਕਬੀਰ ਗਰਬਣਾ ਕੀਜੀਏ ਉੱਚਾ ਦੇਖ ਆਵਾਸ ਆਜ ਕਾਲ ਪੋਏ ਲੇਟਣਾ ਉੱਪਰ ਜਾਮੇ ਘਾਸ ਕਰਪੂਰ ਪੋਪ ਸੁਗੰਧਾ ਪਰਸ ਮਨੁੱਖ ਦੇਹ ਮਲੀਨ ਮਜ਼ਾਰ ਉਧਰ ਦੁਰਗੰਧਾ ਨਾਨਕ ਅਤ ਗਰਬੇਣ ਗਿਆਨ ਨੋ ਅਗਿਆਨੀ ਪੁਰਸ਼ ਚੰਦਰੇ ਸਰੀਰ ਦਾ ਅਹੰਕਾਰ ਕਰਦਾ ਅੰਦਰ ਤਾਂ ਛਾਤੀ ਮਾਰ ਗੰਦਗੀ ਹੈ ਵਿਸ਼ਟਾ ਹੈ ਕਹਿੰਦਾ ਨੱਕ ਬੜਾ ਸੋਹਣਾ ਸੀਡ ਭਰਿਆ ਹੋਇਆ ਅੱਖਾਂ ਬੜੀਆਂ ਸੋਹਣੀਆਂ ਨੇ ਗਿੱਡ ਭਰੀ ਹੋਈ ਹੈ ਕੰਨ ਬੜੇ ਸੋਹਣੇ ਨੇ ਮੈਲ ਭਰੀ ਹੋਈ ਹੈ ਚੰਗੀ ਚੀਜ਼ ਇਹਚੋਂ ਕਿਹੜੀ ਹੈ ਚੰਗੀ ਚੀਜ਼ ਇਹਦੇ ਹਿਰਦੇ ਵਿੱਚ ਇੱਕੋ ਹੀ ਹੈ ਜਿਹਨੂੰ ਕਹਿੰਦੇ ਸਤਨਾਮ ਸ਼੍ਰੀ
1: ਵਾਹਿਗੁਰੂ
0: ਉਹ ਵੀ ਇਸ ਦੇਹੀ ਵਿੱਚ ਹੀ ਹੈ ਉਹ ਵੀ ਬਾਹਰ ਨਹੀਂ ਹੈ ਵਿਕਾਰ ਵੀ ਇਹਦੇ ਵਿੱਚ ਹੀ ਹੈ ਉਹਦੀ ਤਾਂ ਖੋਜ ਕਰਨੀ ਹੈ ਮਹਾਰਾਜ ਕਹਿੰਦੇ ਪਰਾਈ ਚੀਜ਼ਾਂ ਦਾ ਹੰਕਾਰ ਕਰਦਾ ਮੂਰਖ ਹੈ
1: ਨਾਨਕ ਬਿਨ ਬੁੱਝੇ ਕਿਨੇ ਨਾ ਪਾਇਓ
0: ਬੁੱਝਣ ਤੋਂ ਬਿਨਾਂ ਸਮਝਣ ਤੋਂ ਬਿਨਾਂ ਸ਼ਬਦੀ ਵਿਚਾਰ ਤੋਂ ਬਿਨਾਂ ਕਿਸੇ ਨੂੰ ਪ੍ਰਾਪਤੀ ਨਹੀਂ ਹੁੰਦੀ
1: ਫਿਰ ਆਵੇ ਜਾਏ
0: ਸ਼ਬਦ ਸੋਝੀ ਤੋਂ ਬਿਨਾਂ ਦੁਬਾਰਾ ਦੁਬਾਰਾ ਆਉਂਦਾ ਤੇ ਜਾਂਦਾ ਜਾਂਦਾ ਤਾਂ ਆਉਂਦਾ ਹੈ
1: ਮਹੱਲਾ ਤੀਜਾ
0: ਗਰੀਬ ਨਿਵਾਸ ਜੀ ਅੱਗੇ ਅਪਾਰ ਕਿਰਪਾ ਕਰਦੇ ਨੇ ਪਿਆਰਿਓ
1: ਮਨ ਆਨੰਦ ਭਇਆ ਮਿਲਿਆ ਹਰ ਪ੍ਰੀਤਮ
0: ਕਹਿੰਦੇ ਜਦੋਂ ਪ੍ਰੀਤਮ ਮਿਲ ਗਿਆ ਨਾ ਰੱਬ ਦਾ ਪਿਆਰ ਰੱਬ ਮਿਲ ਗਿਆ ਜਿਨ੍ਹਾਂ ਨੇ ਖੋਜ ਕੀਤੀ ਹੈ ਫਿਰ ਉਹਨਾਂ ਦੇ ਮਨ ਨੂੰ ਖੇੜਾ ਆ ਗਿਆ ਅੰਦਰ ਖਿੜ ਗਿਆ ਆਨੰਦ ਆ ਗਿਆ ਆਨੰਦ ਆਉਂਦਾ ਖੇੜਾ ਖੁਸ਼ੀ ਜਿਹਨੂੰ ਤੁਸੀਂ ਆਮ ਕਈ ਵਾਰ ਬਚਨ ਪੜ੍ਹਦੇ ਹੋ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਜੇ ਉੱਥੇ ਆ ਗਈ ਹੈ ਜੇ ਸਾਡੇ ਕੋਲ ਨੀ ਗੁਰੂ ਨੇ ਕਰ ਦਿੱਤੀ ਹੈ ਹੁਣ ਖੁਸ਼ੀਆਂ ਖੁਸ਼ੀਆਂ ਖੇੜੇ ਹੀ ਖੇੜੇ ਆ ਗਏ ਨੇ ਮਨ ਖਿੜਿਆ ਹਰਿਆ ਬਾਗ ਹੁਣ ਜਿਵੇਂ ਬਾਗ ਬਸੰਤ ਰੁੱਚ ਵਿੱਚ ਖਿੜਦੇ ਨਾ ਬਾਗ ਬਗੀਚੇ ਨਵੀਆਂ ਨਵੀਆਂ ਕਰੂਮਲੀਆਂ ਫੁੱਟਦੀਆਂ ਨੇ ਹੁਣ ਸ਼ੁਭ ਗੁਣਾਂ ਦੀਆਂ ਨਵੀਆਂ ਨਵੀਆਂ ਕਰੂਮਲੀਆਂ ਫੁੱਟ ਗਈਆਂ ਨੇ ਹੁਣ ਅੰਦਰ ਆਨੰਦ ਹੈ ਹੁਣ ਖੇੜਾ ਹੈ ਹੁਣ ਹਰਿਆ ਭਰਿਆ ਹੋ ਗਿਆ ਹੈ ਭਾਵ ਜਿਹੜਾ ਸੋਕਾ ਅੰਦਰ ਪਿਆ ਸੀ ਉਹ ਖਤਮ ਹੋ ਚੁੱਕਾ ਹੈ
1: ਸਰਸੇ ਸੱਜਣ ਸੰਤ ਪਿਆਰੇ
0: ਕਿਉਂ ਇਹ ਕਿਰਪਾ ਹੋਈ ਹੈ ਜਿਹੜੇ ਸੰਤ ਨੇ ਰੱਬ ਦੇ ਪਿਆਰ ਵਾਲੇ ਨੇ ਸਰਸੇ ਜਿਨ੍ਹਾਂ ਨੂੰ ਸ਼ਬਦ ਦਾ ਰਸ ਆਇਆ ਹੈ ਜਦੋਂ ਤੁਸੀਂ ਬਚਨ ਪੜ੍ਹਦੇ ਹੋ ਨਾ ਆਨੰਦ ਸਾਹਿਬ ਅੰਤ ਵਿੱਚ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਸੰਤ ਸਾਜਣ ਭਏ
1: ਸਰਸੇ
0: ਹਾਂ ਸ੍ਰੇਸ਼ਠ ਰਸਾਂ ਦੇ ਸਹਿਤ ਹੋ ਗਏ ਨੇ ਜਿਨ੍ਹਾਂ ਨੂੰ ਸ੍ਰੇਸ਼ਠ ਨਾਮ ਦਾ ਰਸ ਆ ਗਿਆ ਜਦੋਂ ਉਹ ਮਿਲੇ ਨੇ ਉਹਨਾਂ ਦੀ ਸੰਗਤ ਵਿੱਚੋਂ ਸੰਤ ਮੰਡਲ ਮੈਂ ਹਰ ਮਨ ਵਸੈ ਸੰਤ ਮੰਡਲ ਮੈਂ ਦੁਰਤ ਸਭ ਨਸੈ ਸੰਤ ਮੰਡਲ ਮੈਂ ਨਿਰਮਲ ਰੀਤ ਸੰਤ ਸੰਗ ਹੋਏ ਏਕ ਪ੍ਰੀਤ ਸੰਤ ਮੰਡਲ ਤਹਾਂ ਕਾ ਨਾਓ ਪਰ ਬ੍ਰਹਮ ਕੇਵਲ ਗੁਣ ਗਾਓ ਜਿੱਥੇ ਕੇਵਲ ਗੁਣ ਗਾਏ ਜਾਂਦੇ ਨੇ ਸਰਸੇ ਉਹ ਸਹਿਤ ਰਸਾਂ ਦੇ ਹੋ ਗਏ ਨੇ ਉਹਨਾਂ ਕਰਕੇ ਆਨੰਦ

ਤੋਂ ਲੇਖ ਲਿਖੇ ਹੋਏ ਨੇ, ਕਰਤਾਰ ਨੇ ਮੇਲ ਲਏ ਨੇ, ਫਿਰ ਉਹ ਕਦੇ ਉਹਨਾਂ ਦਾ ਵਿਛੋੜਾ ਨਹੀਂ ਪੈਂਦਾ। ਭਾਵੇਂ ਉਹ ਜਿੱਥੇ ਮਰਜ਼ੀ ਵੱਸਦੇ ਨੇ, ਉਹਨਾਂ ਦਾ ਵਿਛੋੜਾ ਨਹੀਂ ਪੈਂਦਾ, ਉਹ ਤੇ ਰੱਬ ਨਾਲ ਇੱਕ ਮਿਕ ਹੋ ਜਾਂਦੇ ਨੇ। ਹਾਂ, ਗੁਰਦੁਆਰੇ ਕਿਉਂ ਆਉਣਾ ਹੈ? ਸੋਝੀ ਲੈਣੀ ਹੈ, ਗਿਆਨ ਲੈਣਾ ਹੈ। ਫਿਰ ਜੀਵ ਜਿੱਥੇ ਵੀ ਜਾਂਦਾ ਹੈ ਉਹਦਾ ਰੱਬ ਨਾਲੋਂ ਵਿਛੋੜਾ ਨਹੀਂ ਪੈਂਦਾ, ਜਿੱਥੇ ਵੀ ਜਾਂਦਾ ਉਹਨੂੰ ਰੱਬ ਹੀ ਨਜ਼ਰ ਆਉਂਦਾ ਹੈ।

0: ਸ਼ਬਦ ਆ ਗਿਆ ਹੈ। ਹੁਣ ਰਸਨਾ ਦੁਆਰੇ ਵੀ ਉਚਾਰਨ ਕਰਦਾ ਹੈ ਤਾਂ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਈ। ਫਿਰ ਪੜਿਓ ਜੀ,
1: ਅੰਤਰ ਸ਼ਬਦ ਰਵਿਆ ਗੁਰ ਪਾਇਆ।
0: ਹਾਂ, ਅੰਦਰ ਸ਼ਬਦ ਆ ਗਿਆ, ਗੁਰੂ ਦੀ ਪ੍ਰਾਪਤੀ ਹੋਈ, ਗੁਰੂ ਨੇ ਸ਼ਬਦ ਦਿੱਤਾ, ਉਸ ਸ਼ਬਦ ਦੀ ਆਰਾਧਨਾ ਕੀਤੀ, ਸ਼ਬਦ ਦਾ ਅੰਦਰ ਟਕਾ ਬਣ ਗਿਆ ਹੈ।
1: ਸਗਲੇ ਦੁੱਖ ਨਿਵਾਰੇ।
0: ਹੁਣ ਸੁਣ ਗਏ, ਕਹਿੰਦੇ ਸ਼ਬਦ ਦੁਆਰੇ ਕੀ ਹੋਇਆ, ਸਾਰੇ ਦੁੱਖ ਨਿਵਿਰਤ ਹੋ ਗਏ ਨੇ, ਸਾਰੇ ਦੁੱਖਾਂ ਦਾ ਨਾਸ ਹੋ ਗਿਆ। ਜੇ ਬੰਦਾ ਕਹਿੰਦਾ ਜੀ ਆਹ ਦੁੱਖ ਲੱਗਾ ਸੀ, ਡਾਕਟਰ ਕੋਲ ਗਏ ਆ, ਉਹਨੇ ਦਵਾਈ ਦਿੱਤੀ, ਹੁਣ ਮੇਰੇ ਰੋਗ ਦੁੱਖ ਖਤਮ ਹੋ ਗਿਆ, ਗੁਰੂ ਕੋਲ ਆਏ ਆ, ਗੁਰੂ ਨੇ ਸ਼ਬਦ ਰੂਪੀ ਦਵਾਈ ਦਿੱਤੀ ਹੈ, ਜਿਸ ਸ਼ਬਦ ਦੁਆਰੇ ਸਾਰੇ ਦੁੱਖ ਕਲੇਸ਼ ਚਲੇ ਗਏ ਨੇ। ਇਹੀ ਤਾਂ ਮੇਰੇ ਗੁਰੂ ਦਾ ਬਿਰਧ ਹੈ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਜਿਹੜੇ ਦੁੱਖ ਰੋਗ ਸਾਧੇ ਨਹੀਂ ਜਾਣ ਵਾਲੇ, ਗੁਰੂ ਉਸ ਸ਼ਬਦ ਦੁਆਰੇ ਉਹਨਾਂ ਦੀ ਵੀ ਨਿਵਿਰਤੀ ਕਰ ਦਿੰਦੇ ਨੇ, ਰੋਗ ਕੱਟ ਦਿੰਦੇ ਨੇ, ਗੁਰੂ ਦਾ ਬਿਰਧ ਹੈ।
1: ਹਰ ਸੁਖ ਦਾਤਾ ਸਦਾ ਸਲਾਹੇ, ਅੰਤ ਰੱਖਾਂ ਔਰ ਧਾਰੇ।
0: ਉਸ ਗੁਰਦਾਤੇ ਨੂੰ ਸਦਾ ਸਲਾਂਘਾ ਕਰ, ਉਹਦੀ ਉਸਤਤ ਕਰ ਤੇ ਅੰਦਰ ਸ਼ਬਦ ਨੂੰ ਪਰੋ ਕੇ ਰੱਖ। ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਐ, ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ। ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ
1: ਵਿਸਰੈ।
0: ਨੀਵੇਂ ਤੇ ਜਿਹੜੇ ਨੀਵੇਂ ਨੇ, ਕੀੜੀ ਵਰਗੇ ਸ਼ਬਦ ਨੂੰ ਸਲਾਉਂਦੇ ਨੇ, ਉਹ ਸਮੇਰ ਵਰਗੇ ਬਣ ਜਾਂਦੇ ਨੇ, ਸ਼ਬਦ ਨੂੰ ਅੰਦਰ ਪਰੋ ਕੇ ਰੱਖਦੇ ਨੇ। ਹਰਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ। ਉਹਨਾਂ ਦੇ ਅਧੂਰੇ ਕਾਰਜ ਵੀ ਨਾਮ ਦੁਆਰੇ ਗੁਰਮੁਖ ਪੂਰੇ ਹੋ ਜਾਂਦੇ।

0: ਫਲਾਨਾ ਬੰਦਾ ਚੁਗਲੀ ਲਾ ਦੇ ਜਿਹਦਾ ਕੰਮ ਵਿਗੜ ਜਾਵੇ। ਕਹਿੰਦੇ ਜਿਹੜੇ ਰੱਬ ਨਾਲ ਰੱਤੀਆਂ ਰੂਹਾਂ ਨੇ ਨਾ, ਉਹਨਾਂ ਦੀ ਜਿੰਨੀ ਮਰਜ਼ੀ ਕੋਈ ਚੁਗਲੀ ਕਰੀ ਜਾਵੇ, ਜੋ ਮਰਜ਼ੀ ਉਹਨਾਂ ਦਾ ਵਿਰੋਧ ਕਰੀ ਜਾਵੇ, ਨਾ ਨਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂ? ਮਨਮੁੱਖ ਦਾ ਪੁਰਸ਼ ਹੈ, ਉਹਨੇ ਕੁਝ ਨਾ ਕੁਝ ਚੁਗਲੀਆਂ ਕਰਨੀਆਂ ਨੇ, ਪਰ ਗੁਰਮੁਖਾਂ ਨੂੰ ਉਹਦਾ ਕੋਈ ਫਰਕ ਨਹੀਂ ਪੈਂਦਾ। ਆਪੇ ਦੈਂਤ ਲਾਏ ਦਿੱਤੇ ਸੰਤ ਜਣਾ ਕੋ ਆਪੇ ਰਾਖਾ ਸੋਈ। ਉਹ ਜੇ ਦੈਂਤ ਨਾ ਲੱਗਣ ਤੇ ਫਿਰ ਵਡਿਆਈ ਕਿੱਦਾਂ ਹੋਣੀ ਆ? ਵਡਿਆਈ ਤਾਂ ਤਦ ਹੋਣੀ ਹੈ, ਇੱਕ ਪਾਸੇ ਲਾ ਦਿੰਦਾ ਹੈ, ਇੱਕ ਪਾਸੇ ਆ ਕੇ ਉਹ ਰੱਖਿਆ ਕਰਦਾ ਹੈ। ਮਨਮੁੱਖ ਪੁਰ ਜਿਹੜੇ ਉਹ ਕੋ ਮਰਜ਼ੀ ਵਕੀਲੀ ਕਰੀ ਜਾਣ ਜੇ।
1: ਉਹਨਾਂ ਦੀ ਆਪ ਪਤ ਰੱਖ ਸੀ ਮੇਰਾ ਪਿਆਰਾ,
0: ਮੇਰਾ ਪਿਆਰਾ ਵਾਹਿਗੁਰੂ। ਜਿਹੜੇ ਰੱਬ ਨਾਲ ਜੁੜੇ ਆ ਨਾ, ਕੋਈ ਉਹਨਾਂ ਦੀ ਲੱਖ ਵਾਰ ਵਕੀਲੀ ਕਰੇ, ਪਰ ਮੇਰਾ ਵਾਹਿਗੁਰੂ ਉਹਨਾਂ ਦੇ ਪੜਦੇ ਆਪ ਕੱਜ ਲੈਂਦਾ ਹੈ, ਉਹਨਾਂ ਦੀ ਪਤ ਆਪ ਢੱਕ ਲੈਂਦਾ ਹੈ। ਸਭ ਧੰਨ ਕਹੋ ਗੁਰ ਸਤ ਗੁਰੂ, ਗੁਰ ਸਤ ਗੁਰੂ ਜਿਤ ਮਿਲ ਹਰ ਪੜਦਾ ਕੱਜਿਆ। ਉਹਨਾਂ ਦੇ ਆਪ ਪੜਦੇ ਕੱਜ ਲੈਂਦਾ, ਆਪ ਪਤ ਅਬਰੋ ਰੱਖ ਲੈਂਦਾ, ਜਿਵੇਂ ਦ੍ਰੋਪਦੀ ਦੀ ਰੱਖ ਲਈ, ਜਿਵੇਂ ਸੁਦਾਮੇ ਦੀ ਰੱਖ ਲਈ, ਜਿਵੇਂ ਪ੍ਰਹਿਲਾਦ ਦੀ ਰੱਖ ਲਈ, ਜਿਵੇਂ ਕਬੀਰ ਜੀ ਦੀ, ਨਾਮਦੇਵ ਜੀ ਦੀ, ਸੈਨ ਜੀ ਦੀ, ਸਦਨੇ ਜੀ ਦੀ, ਨੇਕਾਂ ਹੀ ਪ੍ਰਮਾਣ ਨੇ, ਇੱਥੇ ਨੇਕਾਂ ਹੀ ਸਾਖੀਆਂ ਆ ਜਾਣੀਆਂ ਨੇ। ਮਹਾਰਾਜ ਕਹਿੰਦੇ ਉਹ ਆਪ ਮੇਰਾ ਵਾਹਿਗੁਰੂ ਰੱਖ ਲੈਂਦਾ ਹੈ।
1: ਸਰਨਾਗਤ ਪੈ ਗੁਰਦੁਆਰੇ,
0: ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਗਏ ਨੇ, ਤਾਂ ਪਤ ਰਹਿ ਗਈ ਹੈ। ਮਹਾਰਾਜ ਤੁਹਾਡੀ ਬਾਰਗਾਹ ਵਿੱਚ ਆ ਗਏ ਆ, ਸਾਡੇ ਗਰੀਬੜਿਆਂ ਦੀ ਪਤ ਵੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਰੱਖ ਲਿਓ।
1: ਨਾਨਕ ਗੁਰਮੁਖ ਸੇ ਸੁਹੇਲੇ ਭਾਏ,
0: ਗੁਰਮੁਖ ਸੁੱਖ ਹੋ ਗਏ ਨੇ, ਸ਼ਾਂਤੀ ਵਿੱਚ ਆ ਗਏ ਹਨ।
1: ਮੁਖ ਉਜਲ ਦਰਬਾਰੇ,
0: ਵਾਹਿਗੁਰੂ ਜੀ ਦੇ ਘਰ ਵਿੱਚ ਉਹਨਾਂ ਦਾ ਮੁਖ ਪਈ ਉਜਲਾ ਹੁੰਦਾ ਹੈ।
1: ਪਾਉੜੀ
0: ਹੋਰ ਕਿਰਪਾ ਕਰਦੇ ਨੇ,
1: ਇਸਤਰੀ ਪੁਰਖ ਹੈ ਬਹੁ ਪ੍ਰੀਤ।
0: ਕਹਿੰਦੇ ਇਸਤਰੀ ਅਤੇ ਮਰਦ ਦੀ ਪ੍ਰੀਤੀ ਹੈ,
1: ਮਿਲ ਮੋਹ ਵਧਾਇਆ,
0: ਬਹੁਤਾ ਜ਼ਿਆਦਾ ਮੋਹ ਪ੍ਰਗਟ ਹੋ ਜਾਂਦਾ ਹੈ।
1: ਪੁੱਤਰ ਕਲੱਤਰ ਨਿਤ ਵੇਖਾ ਵਿਗਸੈ,
0: ਉਸ ਮੋਹ ਕਰਕੇ ਪੁੱਤਰ ਕਲੱਤਰ ਅੱਗੇ ਪੈਦਾ ਹੁੰਦੇ ਨੇ, ਫਿਰ ਕਲੱਤਰ ਨੂੰ ਘਰ ਵਾਲੀ, ਘਰ ਵਾਲਾ ਘਰ ਵਾਲੇ ਨੂੰ, ਪੁੱਤਰਾਂ ਨੂੰ, ਸਭ ਨੂੰ, ਪਰਿਵਾਰ ਨੂੰ ਵੇਖ ਵੇਖ ਕੇ ਮੋਹ ਪੈਦਾ ਹੁੰਦਾ ਹੈ।
1: ਵਿਗਸੈ ਮੋਹ ਮਾਇਆ,
0: ਮਾਇਆ ਨੇ ਮਾਇਆ ਲਿਆਉਂਦੇ, ਬੜੇ ਖਿੜਖੜਾ ਕੇ ਹੱਸਦੇ ਹਨ।
1: ਦੇਸ ਪਰਦੇਸ ਧਨ ਚੁਰਾਏ,
0: ਦੇਸ਼ਾਂ ਵਿੱਚ ਧਨ ਚੁਰਾਇਆ ਜਾਂਦਾ, ਇਕੱਠਾ ਕਰਦੇ ਨੇ,
1: ਆਣ ਮੋਹ ਪਾਇਆ,
0: ਸਭ ਕੁਝ ਢੇਰੀ ਕਰ ਦਿੰਦੇ ਵੀ ਇਹ ਤੁਹਾਡੇ ਵਾਸਤੇ ਹੈ।
1: ਅੰਤ ਹੋਵੇ ਵੈਰ ਵਿਰੋਧ,
0: ਉੱਥੇ ਮੋਹ ਜਿਹੜਾ ਉਹ ਵੈਰ ਰੂਪ ਬਣ ਜਾਂਦਾ, ਉੱਥੇ ਵਿਰੋਧ ਪੈਦਾ ਹੋ ਜਾਂਦਾ ਹੈ।
1: ਕੋ ਸਕੈ ਨਾ ਛਡਾਇਆ,
0: ਉੱਥੇ ਕੋਈ ਛਡਾ ਨਹੀਂ ਸਕਦਾ।

ਦੁਖੀ ਦੁੱਖ ਦੁਖੀ ਦੁੱਖ ਮਿਲਦੇ ਨੇ। ਗਰੀਬ ਨਿਵਾਜ ਕਿਰਪਾ ਕਰਨ, ਨਾਮ ਨਾਲ ਪ੍ਰੀਤੀ ਆ ਜਾਵੇ, ਬੇਅੰਤ ਭੁੱਲਾਂ ਦੀਆਂ ਮਾਫੀਆਂ, ਸਭ ਦੀਆਂ ਹਾਜ਼ਰੀਆਂ ਪ੍ਰਵਾਨ। ਅੰਤਲੇ ਬਚਨ ਗਿਆਨੀ ਜੀ ਪੜ੍ਹੋ ਤਾਂ ਫਤਿਹ ਨਾਲ ਸਾਂਝ।

0: ਵਾਹਿਗੁਰੂ ਜੀ ਕੀ ਫਤਿਹ।
1: ਮੈਂ ਚੁੱਕਦਾ ਪੂਰਾ।

ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਛਿਨ ਛਿਨ ਸਵਾਸ ਸਵਾਸ ਕਰਕੇ ਜ਼ਿੰਦਗੀ ਕੱਟ ਰਹੀ ਹੈ। ਕਈ ਵਾਰੀ ਬੰਦਾ, ਬੱਚਾ, ਬਜ਼ੁਰਗ, ਜਵਾਨ ਜਨਮ ਦਿਨ ਬੜੀ ਖੁਸ਼ੀਆਂ ਨਾਲ ਮਨਾਉਂਦਾ ਹੈ। ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਪਰ ਇਤਨਕ ਨਾ ਜਾਨਤ ਦਿਨ ਦਿਨ ਔਦ ਘਟਤ ਹੈ। ਹਰ ਜਨਮ ਦਿਨ ਤੇ ਵੀ ਇੱਕ ਸਾਲ ਜ਼ਿੰਦਗੀ ਦਾ ਘਟ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬੈਰਾਗਮਈ ਬਾਣੀ, ਅਟਲ ਸੱਚਾਈ। ਕਹਿੰਦੇ ਨੇ ਭੋਲੀ ਮਾਂ ਨੂੰ ਪਤਾ ਹੀ ਨਹੀਂ, ਪੇਖਤ ਹੀ ਯਮਰਾਓ ਹਸਤ ਹੈ। ਮਾਂ ਕਹਿੰਦੀ ਹੈ ਪੁੱਤਰ ਵੱਡਾ ਹੋਇਆ, ਬੰਦਾ ਕਹਿੰਦਾ ਹੈ ਮੈਂ ਹੁਣ ਤਰੱਕੀ ਹਾਂ, ਪਲੈਨਿੰਗ ਇੰਜ ਕਰਾਂਗਾ, ਉਂਜ ਕਰਾਂਗਾ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਨੇ ਚੇਤਨਾ ਹੈ ਤਉ ਚੇਤਨ ਹੈ, ਨਿਤ ਦਿਨ ਮੈਂ ਪਲੈਨਿੰਗ। ਕਹਿੰਦੇ ਨੇ ਛਿਨ ਛਿਨ ਔਦ ਘਟ ਬਿਹਾਤ ਹੈ, ਫੁੱਟੇ ਘਟ ਜੋ। ਇਸ ਠੀਕਰੀ ਵਿੱਚੋਂ, ਇਸ ਦੇਹੀ ਵਿੱਚੋਂ ਸਵਾਸ ਨਿਕਲ ਰਹੇ ਨੇ, ਘਟ ਰਹੇ ਨੇ, ਤੇ ਜੀਵਨ ਘਟਦਾ ਹੀ ਜਾ ਰਿਹਾ ਹੈ। ਪਾਵਨ ਭੰਗ ਦਾ ਇੱਕ ਵਾਰੀ ਗਾਈਏ ਸਾਰੇ ਰਲ ਕੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਮਹਾਰਾਜ ਦੀ ਅਸੀਸ ਲਈਏ ਭਾਵਨਾ ਨਾਲ, ਜਿਨ੍ਹਾਂ ਨੇ ਠੀਕਰ ਫੋਰ ਦਲੀਸ ਸਿਰ, ਆਪਣਾ ਸਰੀਰ ਵਾਲਾ ਠੀਕਰਾ ਭੰਨ ਕੇ ਸੰਸਾਰ ਦੇ ਭਲੇ ਲਈ ਸਾਡੀਆਂ ਝੋਲੀਆਂ ਭਰੀਆਂ, ਅੱਜ ਵੀ ਭਰ ਰਹੇ। ਪ੍ਰਭ ਪੁਰ ਕੀਆ ਪਿਆਨ, ਤੇਗ ਬਹਾਦਰ ਸਿਕਰਿਆ ਕਰੀ ਨਾ ਕਿਨ ਹੋਵਾ। ਸੱਚੇ ਪਾਤਸ਼ਾਹ ਸੁਚੇਤ ਕਰ ਰਹੇ ਨੇ, ਬੜਾ ਕੁਛ ਚੇਤੇ ਵਿੱਚ ਰੱਖਦਾ ਹੈ, ਸੋਚ ਸੋਚ ਕੇ, ਯਾਦ ਕਰ ਕਰਕੇ ਚੇਤੇ ਵਿੱਚ ਚੇਤੇ ਕਰਦਾ ਹੈ, ਪਰ ਜੋ ਚੇਤਾ ਕਰਨਾ ਸੀ ਉਹ ਕਰਦਾ ਹੀ ਨਹੀਂ। ਆਓ ਬੜੀ ਭਾਵਨਾ ਨਾਲ ਇੱਕ ਵਾਰੀ ਗਾਈਏ ਸਾਰੇ, ਸਭ ਦੀ ਹਾਜ਼ਰੀ ਲੱਗ ਜਾਏਗੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ।

ਜੀ ਸਭ ਦੀ ਹਾਜ਼ਰੀ ਦਰ ਪ੍ਰਵਾਨ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਲਾ ਪ੍ਰੀਤਮ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰੂ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਭ ਦੇ ਦੁੱਖ ਦੂਰ ਕਾਰਜ ਸਭ ਦੇ ਰਾਸ ਕਰਨ ਜੀ ਤੁਲ ਚੁੱਕ ਦਿਖੇ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਹੈ ਅਰਦਾਸ ਜੀਓ ਪਿੰਡ ਤੁਮ ਮਾਤ ਪਿਤਾ

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਤੇ ਆਵੇ ਧਾਏ ਸਭ ਥਾਈਂ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈਂ ਹੋਏ ਸਹਾਇ ਦਸਮ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਹਾਂ ਸਾਹਿਬਜ਼ਾਦੇ ਚਾਰੇ ਮੁਕਤਿਆਂ ਅੱਠੀਆਂ ਜਪੀਆਂ ਤੱਪੀਆਂ ਜਰਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹਿ ਦੇਖ ਕੇ ਡਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਕੜੀਆਂ ਤੇ ਚੜੇ ਹਾਰਿਆਂ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਤਿਮੈ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਚਿੱਤਾਵਨ ਕਰ ਸਦਕਾ ਸਰਬ ਸੁਖ ਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆਇਤ ਦੇਗ ਤੇ ਫਤਿਹ ਬਿਰਧ ਕਿਰਪਾਏ ਪਤਕ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁੱਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸ਼ਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੰਗੇ ਜੁਗੋ ਜੁਗ ਅਟਲ ਤਰਮਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਰ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦਿਸ ਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਓ ਕਿ ਮਾਨ ਨਿਤਾਣਿਓ ਕਿਰਤਾਰ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਏ ਕਰ ਜੋੜ ਕਰੂੰ ਅਰਦਾਸ ਤੁਲ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜਹੇ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਅਜੇ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੁਣ ਜਾਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵੱਧ ਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣ ਆਈਆਂ ਸੰਗਤਾਂ ਦੀ ਆਈ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਦਰ ਘਰ ਦੇ ਸੇਵ ਬੇਟਾ ਅਰਨ ਰਾਵਲਾਨੀ ਜੀ ਬੇਟੀ ਅਕਿਸ਼ਕਾ ਦੇਵ ਜੀ ਦੇ ਮਹਾਰਾਜ ਜੀ ਮੰਗਣੀ ਕੀਤੀ ਗਈ ਕਿਰਪਾ ਕਰਨੀ ਜੋੜੀ ਦੇ ਸਿਰ ਤੇ ਮੇਹਰ ਪ੍ਰਿਆਤ ਰੱਖਣਾ ਲੰਬੀਆਂ ਉਮਰਾਂ ਬਖਸ਼ਿਸ਼ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀਆਂ ਖੁਸ਼ੀਆਂ ਕਿਹੜੇ ਬਖਸ਼ਿਸ਼ ਕਰਨੀਆਂ ਬੇਟੀ ਪ੍ਰੇਰਣਾ ਰਾਵਲਾਨੀ ਦੇ ਵਰ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਬੱਚੀ ਨੂੰ ਸੋਹਣੇ ਵਰ ਦੀ ਦਾਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਕਰਦੇ ਸੇਵ ਬੇਟੀ ਰੇਨਾ ਅਨਾਇਆ ਕੌਰ ਦੇ ਜਨਮ ਦੇਹੀ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਬੱਚੀ ਦੇ ਸਿਰ ਤੇ ਮੇਹਰ ਪ੍ਰਾਪਤ ਰੱਖਣਾ ਲੰਬੀ ਉਮਰਾਂ ਬਖਸ਼ਿਸ਼ ਕਰਨੀ ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ ਮਹਾਰਾਜ ਦੀ ਕਿਰਪਾ ਕਰੋ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ
ਰਾਜ ਕਰੇਗਾ ਖਾਲਸਾ ਆਇਆ ਕੀ ਰਹੇ ਨਾਮ ਪਾਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ।

ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਲਾ ਹਾਂ ਵਾਰੀ ਜਿਤ ਸੁਹੇ ਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੰਵਾਰ ਸੰਬਦ ਸਾਹਾ ਲਿਖਿਆ ਮਿਲ ਕਿਰਪਾ ਬੋ ਤੇਲ ਦੇਵ ਸਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦਿਹਿਆ ਮਨ ਰਾਗ ਆਸਾ ਮਹੱਲਾ ਪਹਿਲਾ ਸੇ ਘਰ ਸੇ ਗੁਰ ਸੇ ਉਪਦੇਸ਼ ਗੁਰਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ।

ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡੋ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜੁਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ ਧਨੇ ਅੰਤਰ ਹਉ ਮੈਂ ਕੰਡਾ ਹੈ ਜਿਉ ਜਿਉ ਚਲਹਿ ਚੁਬੈ ਦੁਖ ਭਾਵ ਹੈ ਜਮਕਾਲ ਸਹਿ ਸਿਰ ਡੰਡਾ ਹੈ ਹਰਜਨ ਹਰ ਹਰ ਨਾਮ ਸਮਾਨ ਹੈ ਦੁਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਉਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹ ਆ ਗਏ ਵਸਨ ਸੁਹੇਲਾ ਔਦ ਘਟੈ ਦਿਨ ਸੋ ਰਹਿਣ ਆਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੈ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰੂ ਜੀ ਰਹਿਮਤ ਕਰਨ, ਆਪਣੇ ਪਾਵਨ ਚਰਨ ਕਮਲ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਰੱਖ ਲੈਣ, ਤਾਂ ਜੋ ਇਹ ਮਨੁੱਖਾਂ ਦੇ ਹੀ ਸਾਡੀ ਸਫਲ ਹੋ ਸਕੇ। ਸਤਿਗੁਰੂ ਜੀ ਨੇ ਅੱਜ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੇ ਦਾਤ ਸਾਡੀ ਝੋਲੀ ਦੇ ਵਿੱਚ ਪਾਈ ਹੈ, ਰਾਗ ਸੂਹੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਅੰਗ 741 ਔਰ 742 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆ ਕਰ ਦੇਣ, ਤਾਂ ਜੋ ਲੋਕ ਸੁਖੀ ਪਰ ਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਪਾਣੀਆਂ ਦੇ ਪਾਠ ਕੀਤੇ ਜਾਣਗੇ। ਸਤਿਗੁਰੂ ਜੀ ਰਹਿਮਤ ਕਰਨ, ਇਕਾਗਰਤਾ ਸਹਿਤ ਸ਼ੁੱਧ ਬਾਣੀ ਪੜ੍ਹਨ ਅਤੇ ਸਰਵਣ ਕਰਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਏ ਨਮੈ। ਅਸ਼ਟਪਦੀ ਸਿਮਰਾਓ ਸਿਮਰ, ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸਿਮਰਉ ਜਾਸ ਬਿਸੁੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਨ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਏਕੋ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ।

ਸੋਚ ਕਰ ਹੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇਸ਼ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੈ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹੇ ਸੁਮਾਏ ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਇਕ ਨ ਜਾਣੋ ਆਠ ਪਹਿਰ ਪ੍ਰਭ ਬਸੈ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਉਤਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੇ ਦਰਸ ਸਭ ਪਾਪ ਮਿਟਾਵੈ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੇ ਹਰ ਨਾਮ ਉਚਰੈ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਤਿਹਾਵੈ ਮਨ ਬੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੇ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕੈ ਆਪ ਨਹੀਂ ਕਛ ਭਰਮ ਸਹਿ ਸਿਆਨ ਪਲੈ ਨਾ ਜਾਈਐ ਨਾਨਕ ਐਸਾ ਗੁਰ ਬਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰ ਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਆਖਿਆਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਈ ਮਿਲਾਏ ਜੇ ਬਾ ਏਕ ਉਸਤਤ ਅਨੇਕ ਸਤਪੁਰਖ ਪੂਰਨ ਬਵੇਕ ਕਾਹੂ ਬੋਲ ਨਾ ਪਹੁੰਚਿਤ ਪ੍ਰਾਣੀ ਅਗੰਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨੇਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਦ ਬਲਹਾਰੀ ਸਤ ਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸੁ ਜਾ ਕੈ ਮਨ ਪ੍ਰਗਟੇ ਗੁਣਦਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਆਨੰਦ ਪਹਿਆ ਦੁਖ ਨਾ ਠੇ ਪਹਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੂਕਾ ਨਿਰਭਾਉ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਤਹਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਪੋਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਬਿਸਾਰ ਰਹੋ ਚਰਨ ਕਮਲ ਰਿਧ ਮੈਂ ਉਰ ਤਹਾਰੋ

ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥੈ ਆਪ ਸੁਣਨੇ ਹਾਰ, ਆਪੇ ਏਕ ਆਪ ਵਿਸਥਾਰ। ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲਏ ਸੁਮਾਏ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ। ਜਾ ਕੋ ਪ੍ਰਭ ਜੀਓ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭ ਤਾਕੈ ਹਾਥ, ਦੀਨ ਦਇਆਲ ਅਨਾਥ ਕੋ ਨਾਥ। ਜਿਸ ਰਾਖੈ ਤਿਸ ਕੋਈ ਨਾ ਮਾਰੈ, ਸੋ ਮੂਆ ਜਿਸ ਮਨੋ ਬਿਸਾਰੈ। ਤਿਸ ਤਾਜ ਅਵਰ ਕਹਾਂ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ। ਜੀ ਕੀ ਜੁਗਤ ਜਾਖੈ ਸਭ ਹਾਥ, ਅੰਤਰ ਬਾਹਰ ਜਾਨੋ ਸਾਥ। ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾ ਸਦਾ ਬਲਹਾਰ। ਪੂਰਨ ਪੂਰ ਰਹੇ ਦਇਆਲ, ਸਭ ਉਪਰ ਹੋਵਤ ਕਿਰਪਾਲ। ਆਪਣੇ ਕਰਤਵ ਜਾਣੈ ਆਪ, ਅੰਤਰ ਜਾਮੇ ਰਹੇ ਵਿਆਪ। ਪ੍ਰਤਪਾਲੈ ਜੀਅਨ ਬਹੁ ਭਾਂਤ, ਜੋ ਜੋ ਰਚਿਓ ਸੋ ਤਿਸੈ ਧਿਆਤ। ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਹਾਰ ਨਾਨਕ ਏਕ ਜਾਣਿਆ। ਜਨ ਲਾਗਾ ਹਰ ਇਕ ਨਾਏ, ਤਿਸ ਕੀ ਆਸ ਨ ਬਿਰਥੀ ਜਾਏ। ਸੇਵਕ ਕਉ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ। ਬੰਧਨ ਤੋਰ ਭਏ ਨਿਰਵੈਰ, ਅਨ ਦਿਨ ਪੂਜਾ ਹੈ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮਿਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਓ। ਆਠ ਪਹਿਰ ਪ੍ਰਭ ਪੇਖੋ ਨੇਰਾ, ਮਿਟੈ ਅਗਿਆਨ ਬਿਨਸੈ ਅੰਧੇਰਾ। ਸੁਣ ਉਪਦੇਸ਼ ਹਿਰਦੈ ਬਸਾ ਵਹੋ, ਮਨ ਇੱਛੇ ਨਾਨਕ ਫਲ ਪਾ ਵਹੋ। ਹਲਤ ਪਲਤ ਦੋਏ ਲਿਹੋ ਸਵਾਰ, ਰਾਮ ਨਾਮ ਅੰਤਰ ਉਰ ਤਹਾਰ। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪਰੀਖਿਆ। ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪਾਉ ਜਾਏ। ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭਾਏ ਖੇਪ ਤੁਮਾਰੀ। ਏਕਾ ਟੇਕਰ ਖੋ ਮਨ ਮਾਹੇ, ਨਾਨਕ ਬਹੁਰ ਨਾ ਆਵੈ ਜਾਹੇ। ਤਿਸ ਤੇ ਦੂਰ ਕਹਾਂ ਕੋ ਜਾਏ, ਉਬਰੈ ਰੱਖਣ ਹਾਰ ਤੇ ਆਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾਏ। ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕਹੋ ਕੋਈ ਨਾ ਪਹੁੰਚਣ ਹਾਰ। ਸਿਰ ਉਪਰ ਠਾਡਾ ਗੁਰ ਸੂਰਾ, ਨਾਨਕ ਤਾਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਧਰਤ ਸ੍ਰਿਸ਼ਟ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸੋਹੋ ਤੇ ਨਿਹਾਲ, ਤਾਕੈ ਨਿਕਟ ਨ ਆਵਤ ਕਾਲ। ਅਮਰ ਭੈ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮੱਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਏ। ਨਾਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਸੁਨ ਸਮਾਧ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਾਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ।
ਪਾਉਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ। ਤਿਸ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ। ਵੇਦ ਪੁਰਾਣ ਸਿਮਰਤ ਮੈਂ ਦੇਖ, ਸਸੀ ਅਰਸੂਰ ਨਖਿਅਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬ ਹੂੰ ਡੋਲੈ। ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣੈ ਅਮੋਲ। ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹਿਓ ਸੁਆਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਬਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ। ਸੰਤ ਜਨਾ ਸੁਨੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀ ਏ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ। ਅੰਤਰ ਬਸੇ ਬਾਹਰ ਪੀ ਉਹੀ, ਨਾਨਕ ਦਰਸਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵੈ ਤਾਂ ਕਰੇ ਬਿਸਥਾਰ, ਤਿਸ ਭਾਵੈ ਤਾਂ ਏਕ ਓਂਕਾਰ। ਅਨਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ। ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ। ਅੰਤਰਗਤ ਜਿਸੇ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਨਹਾਰਾ। ਸਗਲ ਸਮੱਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਨਾ। ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀ ਨੀ ਮਾਇਆ। ਸਭ ਕੈ ਮੱਧ ਅਲਿਪ ਧੋ ਰਹਿ, ਜੋ ਕਿਛ ਕਹਿਣਾ ਸੋ ਆਪੇ ਕਹੈ। ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਏ ਸਮਾਏ। ਇਸ ਤੇ ਹੋਏ ਸੋ ਨਾਹੀ ਬੁਰਾ, ਓਰੈ ਕਹੋ ਕਿਨੇ ਕਛ ਕਰਾ। ਆਪ ਭਲਾ ਕਰਤੂਤ ਆਤ ਨੀਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਚ। ਤਾ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ। ਤਿਸ ਕਾ ਕੀਆ ਸਭ ਪਰਵਾਨ, ਗੁਰ ਪ੍ਰਸਾਦ ਨਾਨਕ ਇਹੋ ਜਾਨ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਹਰ ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈਐ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੀ।

ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਏ ਨ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸੁਖੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ

ਵਿਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵ ਹੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ।

ਹੋਵੇ ਸਦਾਉ, ਨਾਨਕ ਭਗਤਾ ਸਦਾ ਵਿਗਾਉ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪੁਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤਸਿਉ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇ ਤੀਸਣ ਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੂਕ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਣ ਪੰਚ ਪ੍ਰਧਾਨੁ, ਪੰਚੇ ਪਾਵੈ ਦਰਗਹਿ ਮਾਨੁ, ਪੰਚੇ ਸੋ ਹੈ ਦਰ ਰਾਜਾਨ, ਪੰਚਾ ਕਾ ਗੁਰੇਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧਾਉ

ਲੇਖਾ ਲਿਖਿਆ ਕੇਤਾ ਹੋਏ ਕੀਤਾ ਤਾਣ ਸੁਆਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ

ਰਾਖੇ ਗਵਾਹ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ, ਅਸੰਖ ਥਾਵ, ਅਗਮ ਅਗਮ, ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸ਼ਾਲਾ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੀ, ਜੇ ਫਰਮਾਏ ਤਿਵ ਤਿਪਾਹੀ, ਜੀਤਾ ਕੀਤਾ ਤੀਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਤੋ ਪਹਿਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰਨਾ ਲਿਖ ਲੈ ਜਾਓ।

ਤੇ ਕੇ ਜਿਸ ਨੂੰ ਬਖਸ਼ੇ ਸ਼ਿਵ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੀ ਅਮੁੱਲ ਭਾਈ ਅਮੁੱਲਾ ਸੁਮਾਹੀ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ।

ਕੀਤੀ ਕੀਤੀ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੀ ਆਖੇ ਆਖਣ ਪਾਏ ਕੀਤੀ ਕਹਿ ਕਹਿ ਉੱਠ ਉੱਠ ਜਾਹੇ ਇੱਤੇ ਕੀਤੇ ਹੋਰ ਕਰੇ ਤਾਂ ਆਖ ਨਸ ਕਹਿ ਕੇ ਜੀਵੜ

ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ, ਕਿਤੇ ਵਾਵਨ ਹਾਰੇ, ਕਿਤੇ ਰਾਗ ਪਰਿਸ਼ੋ ਕਹੀਅਨ, ਕਿਤੇ ਗਾਵਨ ਹਾਰੇ। ਗਾਵੈ ਤੋਨੂੰ ਪਾਉਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬਰਮਾ ਦੇਵੀ, ਸੋਹਨ ਸਦਾ ਸੁਵਾਰੇ, ਗਾਵਨ ਇੰਦ ਇੰਦਾਸਨ ਬੈ

ਜਿਵੇਂ ਚਿਤ ਨਾਵ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗਜੀਤ ਆਦੇਸ਼ ਸਹਿ ਆਦੇਸ਼ ਆਦਨੀਲ ਅਨਾਥ ਅਨਾਥ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪਨਾਥ ਨਾਥੀ ਸਭ ਜਾਕੀ ਰਿੱਧ ਸਿਧਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ਼ ਸਹਿ ਆਦੇਸ਼।

ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਨੀਲ ਅਨਾਦ ਅਨਾਥ ਜੂ ਜੁਗ ਇੱਕੋ ਵੇਸ਼ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ

ਦਾਇਆ ਕੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇ

ਆਫਤਿ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਚੰਤਵ ਪ੍ਰਸਾਦ ਚੱਕਰ ਚਿਹਨੇ ਅਰ ਵਰਣ ਜਾਤਿ ਅਰ ਪਾਤ ਨੈਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ਮ ਤੋਜ ਕਹੀ ਜੈ ਕੂਟ ਇੰਦਰ ਇੰਦਰਾਨ ਸਾਹੀ ਸਾਹਨ ਗਨੀਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਿਨ ਕਹਿਤ ਤਵੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਛਨ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਲਿਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਵਾਹੀ ਨਮਸਤੰਗ ਢਾਈ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਇਕੈ ਨਮਸਤੰਗ ਅਨੇਕੈ ਨਮਸਤੰਗ ਬੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਦੂਤੇ ਨਮਸਤੰਗ ਬੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਸਤਰੰਮੇ ਨਮਸਤੰਗ ਜਲਾਸ਼ਰੇ ਨਮਸਤੰਗ ਨਿਰਾਸ਼ਰੇ ਨਮਸਤੰਗ ਅਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਵੇ ਨਮਸਤਸਤਜਬੇ ਆਦੇਸੰਗ ਆਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਸੁਬਨਮੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰਗ ਨਮੋ ਸਰਵ ਭੋਖੰਗ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਤਵਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੁਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸੂਵੇ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੈ ਹੁਈ ਸਹਾਏ, ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਕਰ ਨਉ ਨਿਧਿ ਆਵੈ ਧਾਏ, ਸਭ ਥਾਈਂ ਹੋਇ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈਂ ਹੋਇ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਦੇਗ ਵਾਹੀ ਦੇਖਿਆ ਅੰਡਿਟ ਕੀਤਾ, ਤਿਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਨ ਹੇ ਸੀਸ ਕੀਤੇ, ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਿਆ ਵਿੱਚ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਚਿਆ ਰਿਆਇਤ, ਦੇਖ ਦੇਖ ਬੱਤੇ ਬਿਰਧ ਕੀ ਪੈਜ, ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰਾਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਤੇ ਸਹਾਈ ਦਾਤਾ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੇ ਦਾਤ, ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਰ, ਨਿਉਟਿਆਂ ਦੇ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ, ਦਸੋ ਪਾਤਸ਼ਾਹ ਕੀ ਆਤਮਿਕ ਜੋਤ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਿਵਾਸ ਸਤਿਗੁਰੂ ਜੀ ਆਪ ਜੀ ਨੇ ਅਪਾਰ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਮੂਹ ਸੰਗਤ ਨੂੰ ਦਰਸ਼ਨ ਦੇ ਦਾਰ ਬਖਸ਼ਿਸ਼ ਕੀਤੇ, ਨਦਰੋ ਨਦਰੀ ਨਿਹਾਲ ਕੀਤਾ। ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਨਿਤਾਂ ਪ੍ਰਤੀ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਪ ਜੀ ਕੇ ਹਜ਼ੂਰ ਸੁੰਦਰ ਦੀਵਾਨ ਸਜੇ, ਸਜੇ ਦੀਵਾਨੰਦ ਆਪ ਜੀ ਕੇ ਅੰਮ੍ਰਿਤਮਈ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਨਿਤਨੇਮ ਬਾਣੀਆਂ ਦੇ ਪਾਠ ਹੋਏ ਅਗਾਦ ਬੋਧ ਬਾਣੀ ਪੜ੍ਹਦੇ, ਆਪ ਜੀ ਕੇ ਦਾਸਰਿਆਂ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਮੁਆਫ ਕਰ ਦੇਣੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਸੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ, ਰਹਿਮਤ ਕਰਨੀ। ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਭੇਟਾਵਾਂ ਅਰਪਣ ਕੀਤੀਆਂ, ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰ ਲੈਣੀਆਂ। ਸਤਿਗੁਰੂ ਜੀ ਸਭਨਾਂ ਦੀਆਂ ਭੇਟਾਂ ਦਰ ਕਬੂਲ ਕਰਨੀਆਂ, ਸਮੂਹ ਸੰਗਤ ਨੂੰ ਦਰੋਂ ਘਰੋਂ ਨਾਮ ਦਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦੇਸ਼ ਪ੍ਰਦੇਸ਼ ਰੱਖਿਆ ਕਰਨੀ, ਸਤਿਗੁਰੂ ਦੀ ਰਹਿਮਤ ਕਰਨੀ, ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਕੇ ਨਵਾਜਣਾ। ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਪੂਰੀਆਂ ਕਰਨੀਆਂ, ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਦੇ ਨਾਲ ਸੰਗਤਾਂ ਵੱਲੋਂ ਸੇਵਾਵਾਂ ਕਮਾਈਆਂ ਜਾ ਰਹੀਆਂ, ਆਪ ਜੀ ਨੇ ਥਾਂਏ ਪਾਉਣੀਆਂ, ਰਹਿਮਤਾਂ ਕਰਨੀਆਂ, ਆਪਣੇ ਟੈਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਸਤਿਗੁਰੂ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਭਾਵਨਾ ਪ੍ਰੀਤ ਸ਼ਰਧਾ ਸਹਿ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ, ਸਤਿਗੁਰੂ ਜੀ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਸਦਾ ਅੰਗ ਸੰਗ ਵਰਤਣਾ ਗਰੀਬ ਨਿਵਾਜ, ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁੱਖ ਭਾਣੇ ਅੰਦਰ ਬਤੀਤ ਹੋਈ ਹੈ, ਦਿਨ ਚੜਿਆ ਆਪਣੇ ਭਾਣੇ ਅੰਦਰ ਸੁਖਮਈ ਆਨੰਦਮਈ ਬਤੀਤ ਕਰਵਾਉਣਾ, ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ,
ਸਤਿਗੁਰੂ ਜੀ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ਿਸ਼ ਕਰਕੇ ਦਰ ਆਈਆਂ ਸੰਗਤਾਂ ਨੂੰ ਕਿਰਤਾਰਥ ਕਰੋ ਜੀ। ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਹਮ ਭੀਖਕ ਭੇਖਾਰੀ ਤੇਰੇ

सचे सवतार सचे सर्ग सची तेरी सिफत सची सालाहा।

0: ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ।
1: ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ।

0: ਬਾਦ ਦੂਰ ਵਿਸਮਾਦ ਦੇਖੈ ਹਾਗ ਰਾਜ ਵੇਖ ਵਿਡਾ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ

ਜੀ ਧਰਤੀ ਦੱਬੀ ਪਹਾੜ ਪੈ ਚਿੰਦ ਫਿਰੇ ਸਰਕਾਰ ਪੈ ਚ ਰਾਜਾ ਧਰਮ ਦੁਆ ਪੈ ਵਿੱਚ ਸੂਰਜ ਪੈ ਵਿੱਚ ਚੰਦ ਦੋ ਕਰੋੜ ਚਲ ਪੈ ਵਿੱਚ ਸਤਿਗੁਰ ਸਰਨ।

0: ਪਰਮ ਸਨਮਾਨ ਜੋ ਗੁਰੂ ਪਿਆਰੇ ਖਾਲਸਾ ਜੀ ਹੋ, ਵੱਡੇ ਭਾਗਾਂ ਵਾਲੇ ਹੋ, ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਤੁਰਕੀ ਬਾਣੀ ਰੱਬੀ ਬਾਣੀ ਦੇ ਲਾਹੇ ਲੈ ਰਹੇ ਹੋ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡਾ ਤੁਹਾਡਾ ਗਾਵਿਆ ਸੁਣਿਆ ਥਾਂ ਪਾ ਦੇਣ, ਸਭਨਾਂ ਨੂੰ ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ, ਘਰਾਂ ਵਿੱਚ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਣੀ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਨਦਰ ਅਨਾਇਤ ਬਣਾਈ ਰੱਖਣ। ਪਿਆਰੀ ਸਾਧ ਸੰਗਤ ਜੀ, ਆਓ ਹੁਣ ਪਿਆਰ ਸਾਹਿਤ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਪਾਸੋਂ ਅੱਜ ਦੇ ਮੁੱਖ ਵਾਕ ਦੀ ਕਥਾ ਸਰਵਣ ਕਰੋ ਜੀ। ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਪਤੇ ਦੀ ਸਾਂਝ ਪਾਓ।
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ
2: ਜੀ ਤੁਧ ਚਿਤ ਆਏ ਮਹਾ ਆਨੰਦ, ਤੁਧ ਚਿਤ ਆਏ ਮਹਾ ਆਨੰਦ, ਜਿਸ ਵਿਸਰੈ ਸੋ ਮਰ ਜਾਏ, ਦਇਆਲ ਹੋਵੇ ਜਿਸ ਉਪਰ ਕਰਤੇ, ਉਪਰ ਕਰਤੇ

ਸੱਜਣ ਸੱਚਾ ਪਾਤਸ਼ਾਹੋ ਸਿਰਸਾਂਦ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਜੀ। ਸੂਹੀ ਮਹੱਲਾ ਪੰਜਵਾ। ਗੁਰ ਆਪਣੇ ਉਪਰ ਬਲ ਜਾਈਆ ਆਠ ਪਾਹਰ ਹਰ ਹਰ ਜਸ ਗਾਈਆ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ।

ਸਿਰ ਪਾਤਸ਼ਾਹ ਸਾਚਾ ਸੋਏ। ਜਿਸ ਕੀ ਓਟ ਤਸੈ ਕੀ ਆਸਾ, ਦੁੱਖ ਸੁਖ ਹਮਰਾ ਤਿਸ ਹੀ ਪਾਸਾ। ਰਾਖ ਲੀਨੋ ਸਭ ਜਨ ਕਾ ਪੜਦਾ, ਨਾਨਕ ਤਾ ਕੀ ਓ ਸਤਤ ਕਰਦਾ। ਗਰੀਬ ਨਿਵਾਜ ਜੁਗ ਹੋ ਜੁਗ ਅਟਲ, ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ। ਆਦ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ, ਦੂਰ ਨੇੜੇ ਮਾਈ ਭਾਈ ਗੁਰਸਿੱਖ ਵੱਡਿਆਂ ਭਾਗਾਂ ਵਾਲੇ ਹੋ,

ਸਿੱਖਾਂ ਦਾ ਨੇਮ ਹੁੰਦਾ ਹੈ, ਇਹ ਪਿਆਰੇ ਗੁਰਸਿੱਖਾਂ ਦਾ ਜੀਵਨ ਹੁੰਦਾ ਹੈ। ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ, ਹਰ ਵੇਲੇ ਰਸਨਾਂ ਦੁਆਰੇ ਗੁਰੂ ਗੁਰੂ ਦੇ ਜਾਪ ਨੂੰ ਜਪਣਾ, ਨੇਤਰਾਂ ਦੁਆਰੇ ਗੁਰੂ ਦੇ ਦੀਦਾਰ ਕਰਨੇ, ਕੰਨਾਂ ਦੁਆਰੇ ਗੁਰੂ ਦੀ ਅੰਮ੍ਰਿਤ ਬਾਣੀ ਨੂੰ ਸਰਵਣ ਕਰਨਾ, ਕਦਮਾਂ ਨਾਲ ਪੈਰਾਂ ਨਾਲ ਚੱਲ ਕੇ ਕਦਮ ਕਦਮ ਗੁਰੂ ਘਰ ਵਿੱਚ ਪਹੁੰਚ ਜਾਣਾ, ਹੱਥਾਂ ਨਾਲ ਗੁਰੂ ਦੀ ਟਹਿਲ ਕਰਨੀ, ਇਹ ਗੁਰਸਿੱਖਾਂ ਦਾ ਜੀਵਨ ਹੈ। ਗੁਰਮੁਖ ਹੱਥ ਸਕੱਥ ਹਨ, ਸਾਧ ਸੰਗਤ ਗੁਰ ਕਾਰ ਕਮਾਵੇ, ਪਾਣੀ ਪੱਖਾ ਪੀਹਣਾ, ਪੈਰ ਧੋਏ ਚਰਨਾਮਤ ਪਾਵੇ, ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦੰਗ ਰਬਾਬ ਬਜਾਵੇ, ਪਾਰਸ ਪਰਸਾ ਪਰਸ ਹੋਏ, ਪਰ ਤਨ ਹੱਥ ਨ ਲਾਵੇ, ਗੁਰਸਿੱਖ ਗੁਰਸਿੱਖ ਪੂਜ ਕੈ, ਭਾਏ ਭਗਤ ਪੈ ਭਾਣਾ ਭਾਵੇ, ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲੈਂਦਾ। ਗੁਰਮੁਖ ਪੈਰ ਸਕਾਰ ਥੇ, ਗੁਰਮੁਖ ਮਾਰਗ ਚਾਲ ਚਲੰਦੇ, ਗੁਰੂ ਦੁਆਰੇ ਜਾਣ ਚੱਲ, ਗੁਰਸਿੱਖਾਂ ਨੂੰ ਖੋਜ ਲਹੰਦੇ, ਤਹਾਵਣ ਪਰ ਉਪਕਾਰ ਨੂੰ ਗੁਰਸਿੱਖਾਂ ਨੂੰ ਖੋਜ ਲਹੰਦੇ, ਦੁਬਦਾ ਪੰਥ ਨਾ ਤਹਰਣੀ, ਮਾਇਆ ਵਿੱਚ ਉਦਾਸ ਰਹੰਦੇ। ਤੁਸੀਂ ਮਾਈ ਭਾਈ ਗੁਰਸਿੱਖ ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਦੇ ਨੇਮੀ ਅਤੇ ਪ੍ਰੇਮੀ ਹੋ, ਗੁਰੂ ਸਾਹਿਬ ਕਿਰਪਾ ਕਰਨ, ਹੋਰ ਬਖਸ਼ਿਸ਼, ਹੋਰ ਬਖਸ਼ਿਸ਼, ਅੰਦਰ ਦਾ ਖੇੜਾ, ਅੰਦਰ ਦਾ ਆਨੰਦ, ਸਤਿਗੁਰੂ ਜੀ ਆਪ ਜੀ ਨੂੰ ਸਾਰੇ ਜੀਵਾਂ ਨੂੰ ਦਰ ਕਰ ਤੋਂ ਬਖਸ਼ਿਸ਼ ਕਰਨ ਜੀ, ਗੁਰੂ ਕੀ ਕਿਰਪਾ ਹੈ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਦੀਦਾਰ ਬਖਸ਼ੇ ਨੇ, ਮੁੱਖ ਵਾਕ ਸਾਹਿਬ ਜੀ ਦੀ ਦਾਤ ਪ੍ਰਾਪਤ ਹੋਈ ਹੈ, ਅੰਮ੍ਰਿਤ ਵਚਨ ਗੁਰੂ ਸਵਾਰੀ ਸੰਗਤ ਜੀਓ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 741 ਅਤੇ 742 ਤੇ ਬਿਲਕੁਲ ਉੱਪਰ ਹੀ ਸਤਿਗੁਰਾਂ ਦਾ ਸ਼ਬਦ ਸਮਾਪਤ ਹੈ। ਮੁੱਖ ਵਾਕ ਆਪ ਜੀਆਂ ਨੇ ਮੂਲ ਪਾਠ ਵਿੱਚ ਦਾਸ ਦੀ ਰਸਨਾ ਤੋਂ ਸਰਵਣ ਕਰ ਲਿਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਦਰਗਾਹੀ ਬੋਲ ਅੰਮ੍ਰਿਤ ਬਾਣੀ ਦੀ ਦਾਤ ਪ੍ਰਾਪਤ ਹੋਈ ਹੈ। ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਖਾਲਸਾ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਗੁਰੂ ਦੀ ਵਡਿਆਈ ਹੈ, ਗੁਰੂ ਤੋਂ ਬਲਹਾਰ ਜਾਈਏ, ਗੁਰੂ ਅੰਤਰ ਜਾਮੀ ਹੈ, ਗੁਰੂ ਨਾਲ ਸੱਚੀ ਪ੍ਰੀਤੀ ਕਰਨੀ ਚਾਹੀਦੀ ਹੈ, ਸੰਗਤ ਵਿੱਚ ਆ ਕੇ ਕਿਰਪਾ ਵਰਤ ਜਾਂਦੀ ਹੈ, ਹਿਰਦੇ ਵਿੱਚ ਨਾਮ ਵਸ ਜਾਂਦਾ ਹੈ, ਜਨਮ ਜਨਮ ਦੇ ਪਾਪ ਕੱਟੇ ਜਾਂਦੇ ਨੇ, ਮੇਰਾ ਗੁਰੂ ਸਦਾ ਦਇਆਲੂ ਅਤੇ ਕਿਰਪਾਲੂ ਹੈ, ਗੁਰੂ ਦਰ ਤੋਂ ਆ ਕੇ ਕੇਵਲ ਸਾਧ ਸੰਗਤ ਦੀ ਚਰਨ ਧੂੜ ਮੰਗਦੇ ਹਾਂ। ਇਹ ਅੰਮ੍ਰਿਤ ਬਚਨ ਨੇ, ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰਨ ਦਾ ਨਿਮਾਣਾ ਜਿਹਾ ਯਤਨ ਕਰੀਏ ਜੀ। ਸੂਹੀ ਮਹੱਲਾ ਪੰਜਵਾ, ਗੁਰ ਆਪਣੇ ਉਪਰ ਬਲ ਜਾਈਐ, ਆਠ ਪੈਰ ਹਰ ਹਰ ਜਸ ਗਾਈਐ, ਪਿਆਰ ਸਹਿਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ। ਗਰੀਬ ਨਿਵਾਜ ਪੰਚਮ ਗੁਰਦੇਵ ਮਹਾਰਾਜ ਜੀ ਅੰਮ੍ਰਿਤ ਬਚਨ ਸਾਨੂੰ ਬਖਸ਼ਦੇ ਨੇ, ਕਹਿੰਦੇ ਵੀ ਆਪਣੇ ਗੁਰਾਂ ਤੋਂ ਸਦਾ ਬਲਹਾਰ ਜਾਈਏ। ਆਦਿ ਗੁਰ ਇਹ ਨਮ ਹੈ, ਸਤਿਗੁਰ ਇਹ ਨਮ ਹੈ, ਸ੍ਰੀ ਗੁਰਦੇਵ ਇਹ ਨਮ ਹੈ, ਸਤਿਗੁਰ ਇਹ ਨਮ ਹੈ, ਗੁਰੂ ਨੂੰ ਮੇਰੀ ਸਦਾ ਹੀ ਨਮਸਕਾਰ ਹੈ। ਆਦਿ ਗੁਰ ਇਹ ਨਮ ਹੈ, ਜੁਗਾਦ ਗੁਰ ਇਹ ਨਮ ਹੈ, ਸਤਿਗੁਰ ਇਹ ਨਮ ਹੈ, ਸ੍ਰੀ ਗੁਰਦੇਵ ਇਹ ਨਮ ਹੈ, ਗੁਰੂ ਨਾਨਕ ਮਹਾਰਾਜ ਤੋਂ ਲੈ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਤੱਕ ਬੰਦਨਾ ਹੈ, ਬੰਦਨਾ ਬਲਹਾਰ ਜਾਈਏ, ਅਥਵਾ ਗੁਰੂ ਤੋਂ ਸਦਾ ਬਲਹਾਰ ਜਾਈਏ। ਗੁਰੂ ਸਵਾਰੀ ਸੰਗਤ ਜੀ, ਗੁਰੂ ਤੋਂ ਬਿਨਾਂ ਤਾਂ ਹਨੇਰਾ ਹੀ ਹਨੇਰਾ ਹੈ, ਗੁਰੂ ਹੀ ਗਿਆਨ ਕਰਾਵੇਗਾ। ਭੱਟ ਸਾਹਿਬਾਨਾਂ ਨੇ ਬੜੇ ਪਿਆਰੇ ਬੋਲ ਸਾਨੂੰ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕਰ ਦਿੱਤੇ ਨੇ। ਜਦੋਂ ਗੁਰੂ ਦੇ ਦੀਦਾਰ ਕੀਤੇ, ਗੁਰੂ ਨੇ ਉਹਨਾਂ ਨੂੰ ਅੰਦਰੋਂ ਗਿਆਨ ਕਰਵਾ ਦਿੱਤਾ, ਫਿਰ ਉਹਨਾਂ ਦੇ ਆਪ ਮੁਹਾਰੇ ਬੋਲ ਅੰਦਰੋਂ ਨਿਕਲੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਾਣੀ ਦਾ ਰੂਪ ਦਿੱਤਾ ਹੈ। ਉਹ ਭੱਟ ਸਾਹਿਬਾਨ ਗੁਰੂ ਸਾਹਿਬ ਜੀ ਦੀ ਉਪਮਾ ਕਰਦੇ ਹੋਏ

ਘੋਰ ਕਹਿੰਦੇ ਜੀ ਬਾਲਾ ਗਾੜਾ ਹਨੇਰਾ, ਜਿਹਨੂੰ ਮੱਸਿਆ ਦੀ ਕਾਲੀ ਬੋਲੀ ਰਾਤ ਹੁੰਦੀ ਹੈ, ਉਸ ਦਿਨ ਬਹੁਤ ਗਾੜਾ ਹਨੇਰਾ ਹੁੰਦਾ ਹੈ, ਬਿਲਕੁਲ ਕੋਈ ਚੰਦਰਮਾ ਨਹੀਂ ਚੜਦਾ, ਹਨੇਰਾ ਹਨੇਰਾ ਛਾਇਆ ਹੁੰਦਾ ਹੈ। ਕਹਿੰਦੇ ਇਹਦੇ ਤੋਂ ਵੀ ਜ਼ਿਆਦਾ ਹਨੇਰਾ ਗੁਰੂ ਦੇ, ਗੁਰੂ ਤੋਂ ਬਿਨਾਂ ਜੀਵ ਦੇ ਅੰਦਰ ਹੈ, ਗੁਰੂ ਹੀ ਗਿਆਨ ਕਰਵਾਉਂਦਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਤੇ ਗੁਰੂ ਤੋਂ ਬਿਨਾਂ ਸ਼ਬਦ ਅਤੇ ਸੁਰਤ ਦਾ ਮਿਲਾਪ ਨਹੀਂ ਹੁੰਦਾ, ਸ਼ਬਦ ਦੇ ਸੁਰਤ ਤੋਂ ਬਿਨਾਂ ਸਿੱਧ ਤੇ ਜੀਵਨ ਵਿੱਚ ਕਾਮਯਾਬੀ ਨਹੀਂ ਮਿਲਦੀ, ਜੀਵਨ ਵਿੱਚ ਰੂਹਾਨੀ ਮਾਰਗ ਨਹੀਂ ਆਉਂਦਾ, ਜੀਵਨ ਅੰਦਰ ਖੜਾ ਨਹੀਂ ਆਉਂਦਾ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਤੇ ਗੁਰੂ ਤੋਂ ਬਿਨਾਂ ਕਦੇ ਜੀਵ ਬੰਧਨਾਂ ਤੋਂ ਮੁਕਤ ਨਹੀਂ ਹੁੰਦਾ। ਗੁਰ ਕਰ ਸੱਚ ਵਿਚਾਰ, ਸੱਚ ਦੀ ਵਿਚਾਰ ਕਰਨੀ ਹੈ, ਗੁਰੂ ਤੋਂ ਸੱਚ ਮਿਲੇਗਾ, ਸੱਚ ਦੀ ਵਿਚਾਰ ਕਰੇਗਾ, ਜੀਵਨ ਮੁਕਤ ਹੋਵੇਗਾ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪੁੰਨ, ਭਈ ਸ਼ਬਦ ਗੁਰੂ ਨੂੰ ਗੁਰੂ ਮੰਨ ਲਾ, ਮਹਾਰਾਜ ਕੀ ਹੋਵੇਗਾ, ਅਗਨ ਕੱਟੇ ਸਭ ਤੇਰੇ, ਭਈ ਤੇਰੇ ਸਾਰੇ ਪਾਪ ਕੱਟੇ ਜਾਣਗੇ। ਅੱਖੋ ਗੱਜ ਕੇ ਸਤਨਾਮ ਸ਼੍ਰੀ ਵਾਹਿਗੁਰੂ, ਅਗਨ ਕੱਟੇ ਸਭ ਤੇਰੇ, ਗੁਰਨੈਣ ਬਹਿਣ ਗੁਰ ਗੁਰ ਕਰੋ, ਭਈ ਨੇਤਰਾਂ ਨਾਲ ਵੀ ਗੁਰੂ ਦੇ ਦਰਸ਼ਨ ਕਰਿਆ ਕਰ, ਕੰਨਾਂ ਵਿੱਚ ਵੀ ਗੁਰੂ ਗੁਰੂ ਦੇ ਜਾਪ ਨੂੰ ਜਪਿਆ ਸੁਣਿਆ ਕਰ, ਰਸਨਾ ਦੁਆਰੇ ਵੀ ਗੁਰੂ ਗੁਰੂ ਦੇ ਜਾਪ ਨੂੰ ਆਖਿਆ ਕਰ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਸਮਰੱਥ, ਗੁਰ ਨਿਰੰਕਾਰ, ਗੁਰ ਉੱਚਾ ਅਗਮਾ ਪਾਰ, ਗੁਰ ਕੀ ਮਹਿਮਾ ਅਗਮ ਹੈ ਕਿਆ ਕਥਾ ਕਥਨ ਹਾਰ, ਭਈ ਕੀ ਗੁਰੂ ਦੀ ਵਡਿਆਈ ਹੋ ਸਕਦੀ, ਗੁਰੂ ਤੋਂ ਬਲਹਾਰ ਜਾਈਏ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪੁੰਨ, ਅਗਨ ਕਟਹਿ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਦ ਕਵ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਆਖਿਆ ਹੱਥ ਸੰਸਾਰ ਮੈਂ। ਨਲ ਭੱਟ ਜੀ ਕਹਿੰਦੇ ਭੀ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਨਹੀਂ ਕੀਤੇ, ਗੁਰੂ ਦੇ ਜਾਪ ਨੂੰ ਨਹੀਂ ਜਪਿਆ, ਕਹਿੰਦੇ ਜਨਮ ਤਾਂ ਮਿਲਿਆ ਸੀ ਮਨੁੱਖਾ ਜਨਮ ਦਾ, ਪਰ ਵਿਅਰਥੀ ਗਵਾਲਿਆ। ਇਸ ਕਰਕੇ ਅੱਜ ਗਰੀਬ ਨਿਵਾਜ ਜੀ ਕਹਿੰਦੇ ਗੁਰ ਆਪਣੇ ਉਪਰ ਬਲ ਜਾਈਏ, ਗੁਰੂ ਤੋਂ ਬਿਨਾਂ ਤੇ ਭਾਵੇਂ ਸੁੰਦਰ ਸਰੂਪ ਵਾਲਾ ਵੀ ਹੋਵੇ, ਬਲਵਾਨ ਤਕੜਾ ਪਹਿਲਵਾਨ ਵੀ ਹੋਵੇ, ਲੋਕ ਉਹਦੇ ਬੱਲੇ ਬੱਲੇ ਵੀ ਕਰਦੇ ਹੋਣ, ਤਾਂ ਭਾਈ ਸਾਹਿਬ ਜੀ ਕਹਿੰਦੇ ਉਹ ਬੰਦਾ ਇਉਂ ਦਾ ਸਮਝ ਲਓ ਮਨੁੱਖ ਹੈ, ਕਿਵੇਂ ਦਾ ਵੀ ਹੈ, ਉਹ ਹਿਜੜੇ ਦੇ ਬਰਾਬਰ ਹੈ। ਇਹ ਮੇਰੇ ਬੋਲ ਨਹੀਂ ਹੈ, ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਬੜੀ ਸੋਹਣੀ ਲਿਖੀ ਹੈ, ਕਹਿੰਦੇ ਪੈਂਦੇ ਪੰਜੇ ਕੱਪੜੇ ਪੁਰਸ਼ਾਵਾਂ ਵੇਸ, ਮੁੱਛਾਂ ਦਾੜੀ ਸੋਹਣੀ ਬਹੁਤ ਦੁਰਬਲ ਵੇਸ, ਸਹਿ ਹਥਿਆਰੀ ਸੂਰਮਾ ਪੰਚੀ ਪਰਵੇਸ, ਮੋਹਰ ਦੜਦੀ ਬਾਣ ਵਿੱਚ ਜਾਣੇ ਸਭ ਦੇਸ, ਪੂਰਨ ਗੁਣ ਪੁਰਖ ਪਤ ਵਿਰ ਕਾਮਣ ਕੇ ਕਰੇਸ, ਵਿਰ ਗੁਰ ਗੁਰੂ ਸਦਾਏ ਦੇ ਕੌਣ ਕਰੇ ਆਦੇਸ। ਇਹਦੇ ਪੰਜੇ ਕੱਪੜੇ ਵੀ ਪੁਰਸ਼ਾਂ ਵਾਲੇ ਪਹਿਣੇ, ਮੁੱਛਾਂ ਦਾੜੀਆਂ ਵੀ ਸੋਹਣਾ ਹੈ, ਡੀਲ ਡੌਲ ਵੀ ਚੰਗੀ ਹੈ, ਲੋਕ ਵੀ ਵਾਹਵਾ ਜਾਣਦੇ ਨੇ, ਬੱਲੇ ਬੱਲੇ ਵੀ ਹੈ। ਕਹਿੰਦੇ ਬਸ ਉਹ ਇੱਕ ਹਿਜੜੇ ਦੇ ਬਰਾਬਰ ਹੈ। ਮਹਾਰਾਜ ਕਹਿੰਦੇ ਇਸ ਕਰਕੇ ਗੁਰੂ ਤੋਂ ਬਲਹਾਰ ਜਾ, ਗੁਰੂ ਤੋਂ ਕੁਰਬਾਨ ਜਾਇਆ ਕਰ। ਭੱਟ ਸਾਹਿਬਾਨਾਂ ਨੇ ਜਦੋਂ ਗੁਰੂ ਦੇ ਦੀਦਾਰ ਕੀਤੇ ਤਾਂ ਆਪ ਮੁਹਾਰੇ ਬੋਲ ਆਏ ਨੇ, ਕਹਿਣ ਲੱਗੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ, ਅਸੀਂ ਗੁਰੂ ਤੋਂ ਬਿਨਾਂ ਤਾਂ ਭੜਕਦੇ ਹੀ ਰਹੇ, ਸਾਡੇ ਅੰਦਰ ਨੂੰ ਸ਼ਾਂਤੀ ਨਾ ਮਿਲੀ, ਸਤਿਗੁਰੂ ਜੀ ਦੇ ਦੀਦਾਰ ਕਰਕੇ ਸਨਮੁੱਖ ਹੋ ਕੇ ਉਸਤਤ ਕਰਦੇ ਨੇ। ਕਹਿਣ ਲੱਗੇ ਸੱਚੇ ਪਾਤਸ਼ਾਹ, ਰਹਿਓ ਸੰਤ ਹੋ ਟੋਲਾ, ਸਾਧ ਬਹੁ ਤੇਰੇ ਡਠੇ, ਸੰਨਿਆਸੀ ਗਿਣਤੀ ਕਰਦੇ ਨੇ, ਸੰਨਿਆਸ

ਚਾਰ ਪੈਰ ਆਖਦੇ ਨੇ, ਅੱਠ ਪੈਰ ਮੰਨੇ ਜਾਂਦੇ ਨੇ। ਗਰੀਬ ਨਿਵਾਸ ਜੀ ਕਹਿੰਦੇ ਅੱਠੇ ਹੀ ਪੈਰ, ਭਾਵ ਦਿਨ ਰਾਤ ਹਰ ਪਰਮਾਤਮਾ, ਹਰ ਉਹਦਾ ਨਾਮ, ਜਸ ਉਹਦੀ ਵਡਿਆਈ, ਉਹਦੇ ਜਸ ਨੂੰ ਗਾਉਂਦੇ ਰਹੀ, ਉਹਦੀ ਉਸਤਤ ਕਰਦੇ ਰਹੀ ਹੈ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਮਹਾਰਾਜ ਕਹਿੰਦੇ ਸਤ ਦਾ ਵਿਵਹਾਰ ਕਰਦੇ ਰਹੀਏ, ਉਹਦੀ ਉਸਤਤ ਵਡਿਆਈ ਵਿੱਚ ਲੱਗੇ ਰਹੀਏ। ਬਿਨ ਉਪਮਾ ਜਗਦੀਸ਼ ਕੀ, ਬਿਨ ਸਹਿ ਨਾਮ ਦਿਹਾਰਾ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ, ਜੀ ਜੰਤ ਸਾ ਭਏ ਪਵਿੱਤਰਾ, ਸਤਗੁਰ ਕੀ ਸੱਚ ਸਾਖੀ। ਕੀ ਹੋਵੇਗਾ? ਬਿਘਨ ਬਿਨਾਸਣ, ਸਭ ਦੁੱਖ ਨਾਸਣ, ਸਤਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭਏ ਸਭ ਪਾਵਣ, ਜਨ ਨਾਨਕ ਸੁਖ ਘਰ ਆਇਆ। ਗੁਰੂ ਦੀ ਉਸਤਤ ਕਰਦਿਆਂ ਕਰਦਿਆਂ ਅੰਦਰ ਸੁਖ ਦੀ ਪ੍ਰਾਪਤੀ ਹੋਵੇਗੀ, ਉਹਦੇ ਜਸ ਨੂੰ ਕਰੀਏ। ਤਾਂ ਹੀ ਤਾਂ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਾਤ ਸਮੁੰਦਰ।

ਗੁਰੂ ਦੀ ਵਡਿਆਈ ਲਿਖਣ ਵਿੱਚ ਵੀ ਨਹੀਂ ਆਉਂਦੀ। ਸੱਤਾ ਸਮੁੰਦਰਾਂ ਦੀ ਸ਼ਾਹੀ ਬਣ ਗਈ ਹੈ, ਧਰਤੀ ਕਾਗਜ਼ ਬਣ ਗਈ ਹੈ, ਬਨਸਪਤੀ ਕਲਮਾਂ ਬਣ ਗਈਆਂ ਨੇ, ਸਭ ਕੁਝ ਮੁੱਕ ਜਾਵੇਗਾ, ਪਰ ਗੁਰੂ ਦੀ ਉਸਤਤ ਨਹੀਂ ਜੇ ਮੁੱਕਦੀ, ਨਹੀਂ ਲਿਖੀ ਜਾਂਦੀ। ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਸਗਲ ਕਟਾਂ ਕਾ ਅੰਤਰ ਜਾਮੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਜ ਜੀ ਕਿਰਪਾ ਕਰਦੇ ਭਾਈ, ਆਪਣੇ ਸਵਾਮੀ ਵਾਹਿਗੁਰੂ ਨਿਰੰਕਾਰ ਸ਼ਬਦ ਗੁਰੂ ਨੂੰ ਸਿਮਰਿਆ ਕਰੋ, ਉਹਦੇ ਸਿਮਰਨ ਦੁਆਰੇ ਅੰਦਰ ਇਹਦੀ ਸ਼ਾਂਤੀ ਹੈ। ਜਾ ਕੇ ਸਿਮਰਨ ਸਾਬਕ ਅਸ਼ ਪਾਈਐ, ਵੀ ਉਹਨੂੰ ਸਿਮਰਦਿਆਂ ਸਿਮਰਦਿਆਂ ਸਭ ਪਦਾਰਥ ਮਿਲ ਜਾਂਦੇ ਨੇ। ਜਾ ਕੇ ਸਿਮਰਨ ਸਾਬਕ ਅਸ਼ ਪਾਈਐ, ਬਿਰਥੀ ਕਾਲ ਨਾ ਜਾਈ, ਤਿਸ ਪ੍ਰਭ ਤਿਆਗ ਅਵਰ ਕਾ ਤਰਾ ਚਹੋ, ਜੋ ਸਭ ਮੈਂ ਰਹਿਆ ਸਮਾਈ। ਹਰ ਹਰ ਸਿਮਰੋ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਤਿਹਾਵਹੁ, ਪੂਰਨ ਹੋਵੇ ਕਲ ਸਾਰ ਸੰਭਾਲ, ਨਿਤ ਪ੍ਰਤ ਪਾਲ ਪ੍ਰੇਮ ਸਹਿਤ ਗਲ ਲਾਵੇ, ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ। ਕਹਿੰਦੇ ਜਗਤ ਵਿੱਚ ਜੀਵਨ ਅਧੂਰਾ ਹੋ ਜਾਂਦਾ ਹੈ, ਸਿਮਰਨ ਹੀ ਤਾਂ ਜੀਵਨ ਹੈ। ਸਗਲ ਕਟਾਂ ਕਾ ਅੰਤਰ ਜਾਮੀ, ਜਿਹਦਾ ਸਿਮਰਨ ਕਰ ਰਿਹਾ ਗੁਰੂ ਦਾ, ਗਰੀਬ ਨਿਵਾਜ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰੇ ਘਟਾਂ ਵਿੱਚ ਹੈ, ਸਭ ਥਾਂ ਤੇ ਮੌਜੂਦ ਹੈ। ਔਰ ਵੱਡੀ ਗੱਲ ਇਹ ਹੈ, ਗੁਰੂ ਤੋਂ ਕੁਝ ਲੁਕਿਆ ਛੁਪਿਆ ਨਹੀਂ ਹੈ, ਬੰਦੇ ਤੋਂ ਬੰਦਾ ਤਾਂ ਛੁਪਾਉਂਦਾ ਹੈ, ਗੁਰੂ ਤੋਂ ਕੀ ਛੁਪਾਵੇਗਾ। ਹੱਟ ਪਟਨ ਬਿਜ ਮੰਦਰ ਭੰਨੈ, ਕਰ ਚੋਰੀ ਘਰਿਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਦੱਸੋ ਤੁਸੀਂ ਤਿਸ ਤੇ ਕਹਾਂ ਛੁਪਾਵੇ। ਇੱਕ ਬੋਲ ਹੋਰ ਵੀ ਸਾਹਿਬ ਕਹਿੰਦੇ ਨੇ, ਦੇਹ ਕਿਵਾੜ ਅਣਕ ਪੜਦੇ ਮਹਿ, ਪਰ ਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਢੱਕ। ਅੰਤਰਜਾਮੀ ਹੈ, ਉਹਨੇ ਸਭ ਕੁਝ ਵੇਖਿਆ ਹੈ, ਤੂੰ ਬੰਦਿਆਂ ਤੋਂ ਲੁਕਾ ਲਿਆ ਹੈ, ਤੂੰ ਆਸਿਓ ਪਾਸਿਓ ਦਰਵਾਜ਼ੇ ਬੰਦ ਕਰ ਦਿੱਤੇ ਨੇ, ਚਾਰ ਸ਼ਫੇਰਿਓ ਤੂੰ ਸਭ ਕੁਝ ਕਰ ਲਿਆ ਹੈ, ਪਰ ਉਸ ਵਾਹਿਗੁਰੂ ਜੀ ਤੋਂ ਕੁਝ ਨਹੀਂ ਲੁਕਿਆ, ਉਹ ਸਭ ਨੂੰ ਵੇਖਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਗਲ ਘਟਾਂ ਕਾ, ਘਟਾਂ ਤੋਂ ਭਾਵ ਸਾਰੇ ਸਰੀਰਾਂ ਦਾ, ਉਹ ਅੰਤਰਜਾਮੀ ਹੈ, ਉਹ ਸਭ ਦੇ ਹਿਰਦੇ ਦੀਆਂ ਜਾਣਨ ਵਾਲਾ ਹੈ। ਤੁਹਾਨੂੰ ਸੌਖਾ ਬੋਲ ਮਿਲ ਜਾਣਾ ਜੀ, ਤਾਂ ਹੀ ਤਾਂ ਮਹਾਰਾਜ ਕਹਿੰਦੇ ਵੇਨ ਬੋਲਿਆ ਸਭ ਕਿਸ਼। ਜੇ ਜਾਣਦਾ ਹੈ ਨਾ, ਫਿਰ ਅੰਤਰਜਾਮੀ ਉਹੀ ਜਾਣੇਗਾ ਨਾ। ਇਹ ਤਾਂ ਗੁਰੂ ਨਾਨਕ ਮਹਾਰਾਜ ਨੇ ਸੁਲਤਾਨਪੁਰ ਲੋਧੀ ਵਿਖੇ ਜਦੋਂ ਦੌਲਤ ਖਾਨ ਨਵਾਬ ਕਹਿੰਦਾ ਨਵਾਜ਼ ਪੜੋ ਮੇਰੇ ਨਾਲ, ਤਾਂ ਮਹਾਰਾਜ ਕਹਿੰਦੇ ਕਿਹਦੇ ਨਾਲ ਨਵਾਜ਼ ਪੜਦੇ, ਕਹਿੰਦਾ ਮੇਰੇ ਨਾਲ, ਤਾਂ ਮਹਾਰਾਜ ਕਹਿੰਦੇ ਨਵਾਜ਼ਾਂ ਥੋੜੀ ਪੜਦਾ ਸੀ, ਕੀ ਕਰਦਾ ਸਾਂ। ਮਹਾਰਾਜ ਕਹਿੰਦੇ ਕਾਬਲ ਕੰਧਾਰ ਚੋਂ ਘੋੜੇ ਖਰੀਦਦਾ ਸੀ, ਨਵਾਜ਼ ਥੋੜੀ ਪੜਦਾ ਸੀ। ਗੁਰੂ ਅੰਤਰਜਾਮੀ ਉਸ ਗੁਰਦੁਆਰੇ ਦਾ ਨਾ ਹੀ ਅੰਤਰਜਾਮੀ ਹੈ। ਤੁਸੀਂ ਸੁਲਤਾਨਪੁਰ ਲੋਧੀ ਜਾਓ ਤਾਂ ਗੁਰਦੁਆਰਾ ਸਾਹਿਬ ਜਿੱਥੇ ਮਸੀਤ ਸੀ ਨਾ ਮੁਸਲਮਾਨਾਂ ਦੀ, ਉੱਥੇ ਗੁਰਦੁਆਰਾ ਸਾਹਿਬ ਬਣਿਆ, ਉਹਦਾ ਨਾਮ ਹੈ ਅੰਤਰਜਾਮੀ, ਉਹ ਅੰਤਰਜਾਮੀ ਹੈ। ਫਿਰ ਕਾਜੀ ਕਹਿੰਦਾ ਜੀ ਮੇਰੇ ਨਾਲ ਨਮਾਜ਼ ਪੜ ਲੈਂਦੇ ਜਿਵੇਂ ਸਾਡੇ ਵਰਗੇ ਕਥਾ ਕਰਨ ਵਾਲੇ ਨੇ, ਤਾਂ ਮਹਾਰਾਜ ਕਹਿੰਦੇ ਤੇਰੇ ਨਾਲ ਕਿਵੇਂ ਨਮਾਜ਼ ਪੜ੍ਹਦੇ ਲੈ। ਕਹਿੰਦਾ ਉਹਦਾ ਮਨ ਤੇ ਗਿਆ ਸੀ, ਮੇਰਾ ਮਨ ਤਾਂ ਠੀਕ ਸੀ ਨਾ। ਤਾਂ ਮਹਾਰਾਜ ਇਹ ਨਹੀਂ ਕਾਜੀ ਮੁਲਾਨਾ ਜਾਣਦਾ ਵੀ ਗੁਰੂ ਤਾਂ ਮੇਰੇ ਅੰਦਰ ਦੀ ਵੀ ਜਾਣਦਾ ਹੈ। ਕਹਿੰਦਾ ਜੀ ਮੇਰੇ ਨਾਲ ਪੜ੍ਹ ਲੈਂਦੇ। ਮਹਾਰਾਜ ਕਹਿੰਦੇ ਨਮਾਜ਼ਾਂ ਥੋੜੀ ਪੜ੍ਹਦਾ ਸੀ, ਤੇਰਾ ਮਨ ਤਾਂ ਹੋਰ ਥਾਂ ਤੇ ਸੀ। ਕਹਿੰਦਾ ਮਹਾਰਾਜ ਦੱਸੋ ਫਿਰ ਕਿੱਥੇ ਗਿਆ ਸੀ। ਤਾਂ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸੁਣ ਕਾਜੀ ਕਰੀ ਨਮਾਜ਼ ਸਦਨ ਮੈਂ ਮਨ ਗਿਆ, ਬੜਿਆ ਜੋਂਬ ਸ਼ੇਰ ਗਰਦ ਤਹਿ ਪਾਸ ਹੈ, ਹੋ ਤਿਸ ਪੈਨਾ ਗਿਰ ਪਰ ਬਹੁਤ ਵਿਸ਼ਵਾਸ ਹੈ, ਬੋਲੇ ਨਾਨਕ ਬੈਣ ਐਣ ਗੁਣ ਸੁਖ ਦਇਆ। ਸੁਖ ਦੇਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਬਚਨ ਬੋਲੇ। ਕਹਿਣ ਲੱਗੇ ਕਾਜੀ ਕਰੀ ਨਮਾਜ਼, ਨਮਾਜ਼ ਤਾਂ ਪੜ੍ਹੀ ਹੈ, ਸਦਨ ਸੱਦਾ ਸੱਸਾ ਦੱਦਾ ਨੰਨਾ, ਸਦਨ ਨਾਮ ਹੈ ਘਰ, ਮਨ ਤੇ ਘਰ ਗਿਆ ਸੀ। ਕਹਿੰਦਾ ਘਰ ਕਿੱਥੇ ਗਿਆ ਸੀ, ਵੇਖੋ ਬੰਦਾ ਮੰਨਦਾ ਹੀ ਨਹੀਂ ਛੇਤੀ, ਗਲਤੀ ਕਰਕੇ ਵੀ ਨਹੀਂ ਮੰਨਦਾ। ਮਹਾਰਾਜ ਕਹਿੰਦੇ ਸੁਣ ਫਿਰ ਕਿੱਥੇ ਗਿਆ ਸੀ। ਸਦਨ ਮੈਂ ਮੰਨ ਗਿਆ, ਬੜਵਾ ਜਿਉਂ ਬਸ਼ੇਰ, ਬੜਵਾ ਨਾਮ ਹੁੰਦਾ ਘੋੜੀ, ਘੋੜੀ ਨੇ ਬਸ਼ੇਰਾ ਦਿੱਤਾ, ਉਹਦੇ ਲਾਗੇ ਟੋਇਆ ਪੱਟਿਆ ਹੋਇਆ, ਉਸ ਟੋਏ ਵਿੱਚ ਪਾਣੀ ਭਰਿਆ ਹੋਇਆ, ਤੇ ਨਮਾਜ਼ ਤਾਂ ਪੜੀ ਜਾਂਦਾ ਸੀ, ਤੇ ਸੋਚੀ ਜਾਂਦਾ ਸੀ ਹਾਏ ਹੁਣ ਵੀ ਡਿੱਗ ਪਿਆ, ਹੁਣ ਵੀ ਡਿੱਗ ਪਿਆ, ਜੇ ਡਿੱਗ ਪਿਆ ਤੇ ਉਹਨੇ ਮਰ ਜਾਣਾ। ਬੜਵਾ ਜਿਉਂ ਬਸ਼ੇਰ ਗਲਤ ਤਹਿ ਪਾਸ ਹੈ, ਹੋ ਤਿਸ ਪੈ ਨਾ ਗਿਰ ਪਰ ਬਹੁਤ ਵਿਸ਼
ਵਾਸ ਹੈ। ਤੇਵੇਂ ਮਹਾਰਾਜ ਕਹਿੰਦੇ ਉਹ ਅੰਤਰਜਾਮੀ ਹੈ ਭਾਈ, ਉੱਥੋਂ ਲੁਕਿਆ ਲੁਕਾਇਆ ਨਾ ਕਰੋ, ਉਹਦੇ ਕੋਲ ਆ ਕੇ ਅੰਦਰ ਦਾ ਚਿੱਠਾ ਖੋਲ ਦੀਏ। ਮਹਾਰਾਜ ਦੁੱਖ ਸੁੱਖ ਤੁਝ ਹੀ ਪਾਸੇ, ਮੈਂ ਤਾਣ ਦੀ ਬਣ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਓ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਮਹਾਰਾਜ ਤੁਹਾਡੇ ਕੋਲ ਹੈ, ਤੂੰ ਅੰਤਰਜਾਮੀ ਹੈ, ਰਹਾਓ। ਚਰਨ ਕਮਲ ਸਿਓ ਲਾਗੀ ਪ੍ਰੀਤ, ਫਿਰ ਉਹਨਾਂ ਦੀ ਗੁਰੂ ਦੇ ਚਰਨ ਕਮਲਾਂ ਨਾਲ ਪ੍ਰੀਤੀ ਲੱਗ ਜਾਂਦੀ ਹੈ, ਭਾ ਪ੍ਰੇਮ ਬਣ ਜਾਂਦਾ ਹੈ। ਗੁਰ ਕੇ ਚਰਨ ਕਮਲ ਮਨ ਧਿਆਏ, ਦੁੱਖ ਦਰਦ ਇਸ ਤਨ ਤੇ ਜਾਏ। ਸਾਚੀ ਪੂਰਨ ਨਿਰਮਲ ਰੀਤ, ਜਿਹੜੀ ਪ੍ਰੀਤੀ ਲੱਗਣੀ ਹੈ ਇਹ ਸੱਚੀ ਮਰਜ਼ਾਦਾ ਹੈ, ਇਹਦੇ ਨਾਲ ਅੰਦਰ ਨਿਰਮਲ ਹੋ ਜਾਂਦਾ ਹੈ। ਸੰਤ ਪ੍ਰਸਾਦ ਵਸੈ ਮਨ ਮਾਹੀ, ਭਈ ਸੰਤਾਂ ਦੀ ਕਿਰਪਾ ਦੁਆਰੇ, ਸਾਧ ਸੰਗਤ ਦੀ ਕਿਰਪਾ ਦੁਆਰੇ, ਸਤ ਸੰਗਤ ਦੀ ਕਿਰਪਾ ਦੁਆਰੇ ਅੰਦਰ ਨਾਮ ਦਾ ਕਿਣਕਾ ਵਸ ਜਾਂਦਾ। ਉਸ ਨਾਮ ਨਾਲ ਕੀ ਹੁੰਦਾ, ਜਨਮ ਜਨਮ ਕੇ ਕਿਲ ਬਿਖ ਜਾਹੀ, ਭਈ ਇੱਕ ਜਨਮ ਨਹੀਂ ਹੈ, ਅਨੇਕਾਂ ਜਨਮਾਂ ਦੇ ਪਾਪ ਨੇ, ਕਰਮ ਨੇ, ਉਹ ਚੰਗੇ ਮੰਦੇ ਸਾਡੇ ਕੋਲ ਨੇ, ਗੁਰੂ ਦੇ ਸਿਮਰਨ ਦੁਆਰੇ ਉਹ ਕਿਲ ਵਿਖ ਪਾਪ ਜਿਹੜੇ ਨੇ ਕੱਟੇ ਜਾਂਦੇ ਨੇ। ਕੱਟੇ ਪਾਪ ਅਸੰਖ ਨਾਵੈ, ਇੱਕ ਕਣੀ ਇੱਕ ਕਿਣਕਾ ਹੀ ਸੰਖਾਂ ਪਾਪਾਂ ਨੂੰ ਕੱਟ ਦਿੰਦਾ, ਜਿਵੇਂ ਮਾਚਿਸ ਦੀ ਤੀਲ ਨਾਲ ਲੱਕੜਾਂ ਦਾ ਢੇਰ ਖਾਕ ਹੋ ਜਾਂਦਾ, ਸੁਆਹ ਬਣ ਜਾਂਦਾ, ਤੇਵੇਂ ਨਾਮ ਦੀ ਵਡਿਆਈ ਹੈ। ਅੰਤ ਵਿੱਚ ਬੇਨਤੀ ਹੈ।

ਤੇ ਦਇਆ ਕਰਨ ਵਾਲੇ ਜੀ ਮੇਰੇ ਗਰੀਬ ਤੇ ਵੀ ਦਇਆ ਕਰ ਦਿਓ, ਰਹਿਮਤ ਕਰ ਦਿਓ, ਤੁਸੀਂ ਦੀਨਾ ਨਾਥ ਹੋ। ਨਾਨਕ ਮੰਗਿਆ, ਮੈਂ ਮੰਗਦਾ ਹਾਂ, ਮੰਗਤਾ ਹਾਂ ਤੁਹਾਡੇ ਦਰ ਦਾ, ਸੰਗਤ ਦੀ ਮੈਨੂੰ ਖਾਕ ਦੇ ਦਿਓ, ਚਰਨ ਧੂੜ ਦੇ ਦਿਓ। ਰਵਾਲਾ ਨਾਮ ਹੁੰਦਾ ਧੂੜ ਦਾ, ਚਰਨ ਧੂੜ ਦਾ ਸੁਰਮਾ ਜੇਕਰ ਵਿੱਚ ਨੈਣਾ ਦੇ ਪਾਵੇਂ ਤੂੰ, ਲੋੜ ਨਾ ਹੋਰ ਮਮੀਰੇ ਸੰਦੇ, ਦਰਸ਼ ਗੁਰੂ ਦਾ ਮਾਣੇ ਤੂੰ। ਸਤਿਗੁਰੂ ਜੀ ਰਹਿਮਤਾਂ ਕਰਨ। ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਗੁਰੂ ਖਾਲਸਾ ਜੀ ਸਤਿਗੁਰੂ ਜੀ ਦੀ ਵਡਿਆਈ ਮਹਿਮਾ ਅਪਾਰ ਬਖਸ਼ਿਸ਼ ਸਤਿਗੁਰਾਂ ਨੇ ਕੀਤੀ ਹੈ, ਗੁਰੂ ਦੀ ਸਦਾ ਉਸਤਤ ਕਰਦੇ ਰਹੀਏ, ਫਿਰ ਕੀ ਹੋਵੇਗਾ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਣੇ ਮੇਲੇ, ਬੇਅੰਤ ਭੁੱਲਾਂ ਦੀਆਂ ਮਾਫੀਆਂ, ਸਭ ਦੀ ਹਾਜ਼ਰੀ ਪ੍ਰਵਾਨ, ਸਭ ਮਾਈ ਭਾਈ ਦੂਰ ਨੇੜੇ ਆਖਿਆ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਿਵਾਰ।

ਕਰ ਸਾਂਤ ਸੁਖ ਮਨ ਆਏ ਵਸਿਆ, ਜਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈ ਆ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ।

पार ब्रह्म प्रभ पाया दुख रोग संताप उतरे संत साजन पय सरसे।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਵਾਸਗੁਰੂ ਦੀ ਪਾਚੇ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆਏ ਹਰੇ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਨੂੰ ਦਿਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਤੈਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਆਹੇ ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਹਨੇ ਨਾਮ ਜਪਿਆ ਬਣ ਚੱਕਿਆ ਦੇਖ ਚਲਾਈ ਤੇ ਵਾਹ ਦੇਖ ਡੇਡ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾ ਚੜਾਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇਸਾਂ ਸਵਾਸਾਂ ਸਿੰਘ ਨਿਭਾਏ ਤੇ ਨਾ ਹੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਹਿਤਾਂ ਸਵਾਲ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਚਿੱਤ ਆਵਣ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤੁਹਾਨੂੰ ਦੱਸਿਆ ਜਾਏ ਦੇਹ ਤੇ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗਾਟਾਂ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਟ ਕੇ ਰੱਖੇ ਆਪ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਪੰਥ ਸਰਦਾਰ ਸਾਹਿਬ ਦਾ ਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਜੀ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਾ ਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਦਾਣੇ ਰਾਸ ਹੇ ਗਰੀਬ ਨਿਵਾਜ ਜੀ ਆਪਦੇ ਚਰਨ ਕਾਮਨਾ ਦੀ ਅਰਦਾਸ ਜੀ ਆਪ ਨੇ ਬਖਸ਼ਿਸ਼ ਕੀਤੀ ਹੈ ਆਪਦੇ ਚਰਨ ਅੰਮ੍ਰਿਤ ਵੇਲੇ ਆਪ ਜੀ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦੱਸਦੇ ਕੇ ਹਰ ਦਿੱਤਾ ਜੀਓ ਬੇਅੰਤ ਬਾਣੀਆਂ ਦੇ ਪਾਠ ਐਸ ਵੀ ਰਾਗੀ ਸਿੰਘਾਂ ਨੇ ਆਪਦੇ ਚਰਨਾਂ ਜਾ ਸਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਪਿਆਰ ਕੀਤੀ ਹੈ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕਰਨ ਪ੍ਰਾਂਤ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਸਾਂਢ ਕਿਰਪਾ ਦਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਤਾਂ ਨਹੀਂ ਬਣਵਦੀ ਬਖਸ਼ਿਸ਼ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਸਾਹ ਜੀ ਦੇ ਘਰ ਤਿਆਰ ਕਰੇ ਹਾਜ਼ਰੀ ਦਸਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਦਤਾਰ ਜੀ ਹੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਆਓ ਸੰਗਤਾਂ ਦਰ ਦਿੱਤੇ ਫਿਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਵੀ ਹੁਣ ਅੱਜ ਆਪਣੇ ਬਖਸ਼ਿਸ਼ ਕੀਤੀ ਅੱਜ ਬੱਚਿਆਂ ਰਾਤਾਂ ਦੇ ਨਗਰਾਂ 'ਚ ਉੱਠ ਸਵਾਰੀਆਂ ਪ੍ਰਵਾਨ ਕਰਨੀ ਦਰਦਾਰ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਗੱਲ ਬਖਸ਼ੋ ਅਤੇ ਸਦਾ ਹੀ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਕਰੀ ਬਾਲਤਾ ਕਰੋ ਗਰੀਬ ਪਰਿਵਾਰ ਖਾਲਸਾ ਪੰਥ ਨੂੰ ਸੇਵ ਕੌਮ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਨੂੰ ਦਾਸ ਬਖਸ਼ੋ ਚਾਨਾਂ ਨਾਲ ਜੋੜੋ ਕੇ ਬਾਣੀ ਦਾ ਪਿਆਰ ਬਖਸ਼ ਦਤਾਰ ਹਰ ਮੈਦਾਨ ਗਾਨ ਹਦਰ ਬਾਲਤਾ ਕਰੋ ਜੀ ਗੁਰੂ ਗੋਬਿੰਦ ਸਿੰਘ ਕਿਰਪਾ ਕਰੋ ਦਤਾਰ ਜੀ ਦੂਰ ਦੁਆਰੇ ਘਰਾਂ 'ਚ ਬੈਠੀਆਂ ਲਾਈ ਪਤਾ ਕਿਸੇ ਸ਼ਰਮਣ ਕਰੀਏ ਸਾਰੀ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਦੇਖ ਕੇ ਲਾਓ ਦਤਾਰ ਆਪਣੀ ਬਖਸ਼ਿਸ਼ ਕੀਤੀ ਸੰਗਤਾਂ ਨੂੰ ਬਖਸ਼ੇ ਸੰਗਤਾਂ ਆਪਦੇ ਚਾਨਾਂ ਧੰਨਵਾਦ ਕਰਦਿਆਂ ਸ਼ੁਕਰੀਆ ਅਦਾ ਕਰਦਿਆਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਾ ਸੰਗਤਾਂ ਮਾਇਆ ਪੇਟਾ ਕਰ ਚਾਨਾਂ ਪ੍ਰਵਾਨ ਕਰੋ ਬਸ ਚਾਹੁੰਦੇ ਸਮਝੇ ਕਮਾਈਆਂ ਸਬਰ ਕਰੋ ਘੱਟ ਵੱਧ ਦਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਰਾਦਾ ਪੂਰੀਆਂ ਕਰੋ ਮੇਰ ਕਰੋ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੇਦਰ ਕੋ ਨਾਮੀ ਬਖੇ ਉਪਰੰਤ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਅੱਗੇ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਸੁਣਾਦੀ ਬਣਾਓ ਸਹੀ ਪਿਆਰੇ ਮੇਰੇ ਜਿਹੜੇ ਆਪਣੇ ਆਪਦਾ ਨਾਮ ਲਿਆ ਨਾਨਕ ਨਾਮ ਚੜ੍ਹਦੀ ਕਰਾ ਤੇਰੇ ਪਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮਹਿ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ
ਖੁਆਰ ਹੋਏ ਤਾਂ ਮਿਲਣਗੇ ਭਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤੇਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰੇ ਉਤਾਰਨ ਹਾ ਖੰਡਾ

ਅਸੀਂ ਖਤੇ ਬਹੁਤ ਕਮਾਵਦੇ ਅੰਤ ਨ ਪਾਰਾਵਾਰੋ ਹਰ ਕਿਰਪਾ ਕਰਕੇ ਬਖਸ਼ ਲੈ ਹੋ ਪਾਪੀ ਵੱਡ ਗੁਨਾਹਗਾਰ।

0: ਫਤਿਹ
1: ਔਰ ਸਤਿਕਾਰ ਯੋਗ ਸਾਧਕ ਜੀ ਬਾਰੇ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਪਿੱਤਰ ਗੁਰਬਾਣੀ ਆਸ਼ਾ ਕੇ ਵਾਲੇ ਸੰਪੂਰਨ ਕੀਤੇ ਸਾਨੂੰ ਕੀਤੇ ਨੇ, ਉਪਰੰਤ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਦੁਆ ਵੀ ਲੋਕ ਸਾਨੂੰ ਕੀਤੀ ਹੈ। ਅਰਦਾਸ ਵਿੱਚ ਜਹਾਜ ਪਰਿਵਾਰ ਮਾਰੇ ਬਖਸ਼ੇ ਪਿੱਤਰ ਗੁਰਬਾਣੀ ਸਾਨੂੰ ਕੀਤੇ ਹਨ। ਸਾਧ ਸਿੰਘ ਦਾਸ ਪਾਤਸ਼ਾਹ ਗੁਰੂ ਸਾਹਿਬਾਂ ਨੇ ਆਪ ਗੁਰੂ ਸਾਹਿਬ ਨੂੰ ਬਖਸ਼ਿਸ਼ ਕੀਤਾ ਹੈ। ਆਹ ਸਾਧ ਸਿੰਘ ਦਾ ਪਤਾ ਹੈ ਕਿ ਹਰ ਰੋਜ਼ ਲੜੀਵਾਰ ਸਹਿਜ ਪਾਠ ਹੋ ਰਹੇ ਨੇ, ਸੁਭਾਸ਼ ਸਾਹਿਬ ਠੀਕ 10 ਵਜੇ ਤੱਕ ਲੜੀਵਾਰ ਸਹਿਜ ਪਾਠ ਕਰਨਗੇ। ਸੋ ਜੋ ਜੋ ਸੰਗਤਾਂ ਘਰਾਂ 'ਚ ਬੈਠ ਕੇ ਨਾਲ ਲੜੀਵਾਰ ਸਹਿਜ ਪਾਠ ਕਰ ਰਹੇ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਰਜਿੰਦਰ ਸਿੰਘ ਨਾਲ ਤੁਸੀਂ ਸੰਪਰਕ ਕਰਕੇ ਆਪਣਾ ਸਾਰਾ ਪ੍ਰੋਗਰਾਮ ਉਹਨਾਂ ਨਾਲ ਸਾਂਝਾ ਕਰੋ। ਉਹਨਾਂ ਦਾ ਨੰਬਰ ਹੈ 4087124145। ਸੋ ਸਾਧ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ, ਜ਼ਰੂਰੀ ਬੇਨਤੀ ਹੈ ਕਿ ਅੱਜ ਸਾਡੇ ਪਾਸ ਭਾਈ ਗਗਨਦੀਪ ਸਿੰਘ ਜੀ ਆ ਰਹੇ ਨੇ ਸ਼ਾਮਾਂ ਨੂੰ 7:45 ਤੋਂ ਲੈ ਕੇ 8 ਦੀ ਭਾਵ 7:45 ਤੋਂ ਲੈ ਕੇ 8:30 ਤੱਕ ਉਹਨਾਂ ਨੇ ਕਥਾ ਕਰਨੀ ਹੈ ਹਲੀਮੀ ਰਾਜ ਦੀ। ਭਾਈ ਗਗਨਦੀਪ ਸਿੰਘ ਜੀ ਸਾਡੇ ਪਾਸ ਕਥਾ ਕਰਨਗੇ ਹਲੀਮੀ ਰਾਜ ਦੀ 7:45 ਤੋਂ ਲੈ ਕੇ 8:30 ਤੱਕ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜ਼ਰੂਰ ਪਹੁੰਚੋ, ਇਹ ਜੋ ਮਹਾਰਾਜ ਸਮੇਂ ਦੇ ਤਹਿਤ ਲਾਭ ਉਠਾਉਣ ਦਾ ਯਤਨ ਕਰੋ। ਸੋ ਸਾਧ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਸਾਡੇ ਪਾਸ ਆ ਰਹੇ ਟੱਟੀਆਂ ਵਾਲੇ ਭਾਈ ਰਣਜੀਤ ਸਿੰਘ ਜੀ 7, 8, 9 ਅਗਸਤ ਨੂੰ। ਸੋ 7, 8 ਨੂੰ ਉਹਨਾਂ ਨੇ ਕੀਰਤਨ ਕਰਨਾ ਹੈ 6 ਤੋਂ ਲੈ ਕੇ 9 ਤੱਕ। 9 ਤਰੀਕ ਐਤਵਾਰ ਨੂੰ ਕਰਨਗੇ 11 ਤੋਂ ਲੈ ਕੇ 2 ਵਜੇ ਤੱਕ। ਸਾਰੀ ਸੰਗਤ ਨੂੰ ਬੇਨਤੀ ਹੈ ਸਮੇਂ ਸਾਰ ਪਹੁੰਚਣ ਦੀ ਕਿਰਪਾਲਤਾ ਕਰੋ। ਸਾਡੀ ਜ਼ਰੂਰੀ ਬੇਨਤੀ ਹੈ ਕਿ ਜੇ ਤੁਹਾਨੂੰ ਪਤਾ ਹੈ ਕਿ ਜੋ ਵੱਡਾ ਜੋ ਨਾਰਥ ਸਾਲ ਸਾਊਥ ਸਾਲ ਜੋ ਬਿਲਡਿੰਗਾਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਨਾਰਥ ਸਾਲ ਅਤੇ ਸਾਊਥ ਸਾਲ ਦੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ ਵਾਸਤੇ ਆਪ ਸੰਗਤ ਨੂੰ ਜ਼ਰੂਰ ਪਤਾ ਹੈ ਕਿ ਬੇਅੰਤਵਾਦ ਦੀ ਲੋੜ ਹੈ। ਸੋ

0: ਸੰਯੁਕਤ ਪਰਿਵਾਰ ਵੱਲੋਂ ਆਪਣਾ ਦ੍ਰਿਸ਼ਟਾਂਤ ਸਫਲ ਕਰਦੇ ਹਾਂ, ਗੁਰੂ ਘਰ ਨੂੰ ਬੇਨਤੀ ਮਾਇਆ ਸੰਗਤਾਂ ਨੇ ਭੇਟਾ ਕੀਤੀ ਹੈ, ਉਹ ਪਟਭਾਗੀ ਹਨ। ਬਾਕੀ ਜਿਨ੍ਹਾਂ ਜਿਨ੍ਹਾਂ ਨੇ ਅੱਜ ਤੱਕ ਆਪਣੀ ਦ੍ਰਿਸ਼ਟਾਂਤ ਸਫਲ ਨਹੀਂ ਕੀਤਾ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਗੁਰੂ ਘਰ ਮਾਇਆ ਭੇਟਾ ਕਰਕੇ ਆਪਣੀਆਂ ਕਮਾਈਆਂ ਸਫਲ ਕਰੋ। ਸਤਸੰਗ ਜੀ, ਆਪ ਸੰਗਤਾਂ ਨੂੰ ਪਤਾ ਹੈ ਕਿ ਜੋ ਪਹਿਲੇ ਸਮੇਂ ਵਿੱਚ ਉਸ ਸਮੇਂ ਦੇ ਦਰਬਾਰ ਲੋਕ ਜੋ ਗੁਰੂ ਸਾਹਿਬਾਂ ਨਾਲ ਜਾਂ ਗੁਰਸਿੱਖਾਂ ਨਾਲ ਯੋਗ ਦੀਕੀਆਂ ਕਰਦੇ ਸਨ, ਉਹਦੇ ਵਾਸਤੇ ਛੇ ਪਾਤਸ਼ਾਹ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੀਰੀ ਪੀਰ ਦੀਆਂ ਤਲਵਾਰਾਂ ਪਹਿਨ ਕੇ ਉਹਨਾਂ ਦੇ ਮੁਕਾਬਲੇ ਵਾਸਤੇ ਤਲਵਾਰ ਦੀ ਵਰਤੋਂ ਕੀਤੀ। ਉਹਨਾਂ ਦੱਸਿਆ ਕਿ ਮਜ਼ਲੂਮਾਂ 'ਤੇ ਕਿਵੇਂ ਜ਼ੁਲਮ ਕਰੀਦਾ। ਸਤਸੰਗ ਜੀ, ਅਗਸਤ 7 ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ। ਸੋ ਆਪ ਸੰਗਤ ਨੂੰ ਬੇਨਤੀ ਹੈ ਆਜੀਆਂ ਪਰਵ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਆਪ ਸਤਸੰਗ ਜੀ ਨੇ ਭਾਈ ਸਾਹਿਬ ਤਿਆਰ ਨੂੰ ਸਹਿਜ ਪਾਠ ਆਰੰਭ ਕਰਨਗੇ, ਸ਼ਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸਿੰਘ ਜੀ, ਵਡਭਾਗੀ ਹੋ ਜੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਦਾ ਲਾਹ ਪ੍ਰਾਪਤ ਕਰ ਰਹੇ ਹੋ। ਘਰਾਂ ਵਿੱਚ ਬੈਠ ਕੇ ਅੰਮ੍ਰਿਤ ਗੁਰਬਾਣੀ ਸਰਵਣ ਕਰਕੇ ਜੀਵਨ ਔਰ ਸੁਫਾਸਾਂ ਨੂੰ ਸਫਲਿਆਂ ਕਰ ਰਹੇ ਹੋ। ਆਓ, ਸਮਾਂ ਹੋਇਆ ਹੈ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਚੱਲ ਰਹੇ ਸ੍ਰੀ ਸਹਿਜ ਪਾਠ ਦਾ, ਜੋ ਸਮੁੱਚੀ ਮਾਨਵਤਾ ਦੇ, ਸਮੁੱਚੇ ਸੰਸਾਰ ਦੇ ਜੀਵਾਂ ਦੇ ਭਲੇ ਵਾਸਤੇ ਨਿਰੰਤਰ ਸਮੇਂ ਤੋਂ ਉਲੀਕੇ ਗਏ ਹਨ। ਅੱਜ ਪਾਵਨ ਅੰਗ 725 ਤੋਂ ਆਪਾਂ ਅੱਗੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 725 ਅੰਗ ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ।

ਤਿੰਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕਾਹੋਂ ਵਾਰੀ ਜਿਨ ਗੁਰ ਕੀਤੀ ਚਾਕਰੀ ਤਿੰਨ ਸਤ

जो हर प्रभ पावै जो गुरमुख प्यारा सेव दे तिन हर फल पावै।

ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੂਧੈ ਕਉ ਜਾਵਹੁ ਦੂਧ ਕਰਮ ਪੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੁ ਜਪਹੁ ਤਾ ਏਕੋ ਨਾਮਾ ਅਵਰ ਨਿਰਾ

ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟਹਿ ਜਿੱਤ ਸੂਹੀ ਮਹੱਲਾ ਪਹਿਲਾ।

ना होवई, जे सण निसाण जाय। तैसू जैसा काढ़ी है, जैसी कार कमाई, जो

ਪਹਿਲਾ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋਗ ਨਾ ਖਿੰਥਾ ਜੋਗ ਨਾ ਡੰਡੈ ਜੋਗ ਨਾ ਭਸਮ ਚੜ੍ਹਾਈਐ।

ਗੁਰਮਤ ਨਗਰੀ ਖੂਜ ਖੁਜਾਈ, ਹਰ ਹਰ ਨਾਮ ਪਦਾਰਥ ਪਾਈ, ਮੇਰੇ ਮਨ ਹਰ ਹਰ ਸਾਂਤ ਵਸਾਈ, ਕਿਸਨਾ ਅਗਨ ਬੁਝੀ ਖਿਨ ਅੰਤਰ, ਗੁਰ ਮਿਲਿਆ ਸਭ ਭੁੱਖ ਗਵਾਈ, ਰਹਾ ਹਰ ਗੁਣ ਗਾਵਾ ਜੀਵਾ ਮੇਰੀ ਮਾਈ, ਸਤਿਗੁਰ ਦਇਆਲ ਗੁਣ ਨਾਮ ਦ੍ਰਿੜਾਈ, ਹਉ ਹਰ ਪ੍ਰਭ ਪਿਆਰਾ ਢੂਡ ਢੁਡਾਈ, ਸਤ ਸੰਗਤ ਮਿਲ

ਹਰ ਰਸ ਜਨ ਚੱਖੋ ਜੇ ਭਾਈ, ਤਉ ਕਤ ਅਣਤ ਸਾਧ ਲੋ ਭਾਈ ਰਹਾਵ। ਗੁਰਮਤ ਰਸ ਰੱਖੋ ਉਰ ਧਾਰ, ਹਰ ਰਸ ਰਾਤੇ ਰੰਗ ਮੁਰਾਰ। ਮਨਮੁਖ ਹਰ ਰਸ ਚਾਖਿਆ ਨਾ ਜਾਏ, ਹਉਮੈ ਕਰੈ ਬਹੁਤੀ ਮਿਲੈ ਸਜਾਏ। ਨਦਰ ਕਰੇ ਤਾਂ ਹਰ ਰਸ ਪਾਵੈ, ਨਾਨਕ ਹਰ ਰਸ ਹਰ ਗੁਣ ਗਾਵੈ। ਸੂਹੀ ਮਹੱਲਾ ਚੌਥਾ ਘਰ ਛੇਵਾਂ।

ਪੁੱਛੋ ਬਿਦਰ ਦਾਸੀ ਸੁੱਤੈ, ਕਿਸਨ ਉਤਰਿਆ ਘਰ ਦਿਸਿਆਏ, ਹਰ ਕੀ ਅਕਥ ਕਥਾ ਸੁਨਹੋ ਜਨ ਭਾਈ, ਜਿਤ ਸਹਿਸਾ ਦੁਖ ਭੁੱਖ ਸਭ ਲਹਿ ਜਾਏ ਰਹਾਉ। ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਕ ਇਕ ਗਾਏ, ਪਤਤ ਜਾਤ ਉੱਤਮ ਭਇਆ।

ਆਈ। ਇਸ ਹਰ ਧਨ ਕਾ ਸਾਹੂ ਹਰ ਆਪ ਹੈ ਸੰਤੋ, ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਪਿਆਰ ਸਹਿਤ ਮਿਤਾਂ ਪ੍ਰਤੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਅਤੇ ਘਰਾਂ ਵਿੱਚ ਬੈਠ ਕੇ ਇਲਾਹੀ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ, ਸਰਵਣ ਕਰਦੇ ਹੋ, ਨਾਲ ਕਰਦੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ, ਪੜ੍ਹੀਆਂ ਸੁਣੀਆਂ ਬੇਨਤੀਆਂ, ਅਰਦਾਸਾਂ ਸਤਿਗੁਰੂ ਜੀ ਦਰ ਤੇ ਪ੍ਰਵਾਨ ਕਰ ਲੈਣ। ਪੜ੍ਹੀ ਸੁਣੀ ਬਾਣੀ ਦਾ ਭਾਵ ਸਤਿਗੁਰੂ ਜੀ ਸਭਨਾਂ ਨੂੰ ਪ੍ਰਦਾਨ ਕਰਨ। ਅਗਾਧ ਗੋਦ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਦੇ ਫਤਿਹ ਕਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਨਮਸਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣ ਲਏ ਰਾਗਾਂ ਅਨੁਸਾਰ ਰਸਮ ਨੇ ਕੀਰਤਨ ਸ਼ਰਨ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

ये सृजनहार मेरी तेरे अगे हाथ जोड़ के बेंदी है, मैनू ये दोबारा पेंड ना दे, मैनू ये दोबारा नगर ना दे, मैं नहीं इस विच रहना चाहता, मेरा जो लेखा जोखा है ना मेरा इत्थे होणी नवेड़, दोबारा नहीं मैं आना चाहता। धर्मराज जब लेखा आवांगे बाकी निकसी भारी, पंच किसान वा भाग गए जिहड़े पंजे ही मैनूं सताउण वाले सीगे, मेरे पिंड दे विच मेरे नाल वासी सी, ये तो सारे दौड़ जाने, लै बांध दिओ जीओ दरबारी दरबार दे विच, ते दरबारियां ने जीव आत्मा नूं बन्न लैणा, चौधरी नूं बन्न लैणा कि तेरी जिम्मेवारी सी। अब की बार बख्श बंदे को बहुर न पवजल, मैनू बंदे नूं इसे ही जन्म विच बख्श दे। गुरु प्यारियो, जन्म तो मौत तक दा जो सफर है, एक दिन जन्म होया एक दिन मौत भी होगी, जो उपजो सो दिन सह, यह अटल सच्चाई है। जन्म दसदा है कि मौत भी होगी। इस सृष्टि विच इस ब्रह्मंड विच कोई भी परमात्मा की सिरजी हुई कोई चीज ऐसी नहीं है जिसका अंत नहीं। जन्म तो लैके मौत तक का जो समा है उसनु जीवन आख्या जाता है, उसनु जिंदगी आख्या जाता है, उसनु जीवन आख्या जाता है। ना जन्म का हिसाब होना ना मौत का हिसाब होना, ध्यान रखना जीवन का हिसाब होना जिहड़ा समा बिताया जन्म तो मौत तक, की कीता की करिया की समझिया, सब लिखिया जा रहा है। हर बंदे का हिसाब लिखिया जा रहा है। कबीर साहब सानू एक गल समझा रहे हैं कि ऐ प्राणी इस जीवन विच समझ अपना हिसाब किताब इथी नबेड़दा है, अगे ना तैनू हिसाब किताब देना पड़े। गुरु प्यारियो, जदों भी कोई प्राणी चलिया जांदा ने संसार विचों, उही सुनेहा दे के जांदा है कि यह सच है, मैं एक दिन इस संसार विच जन्म लिया सी, मैं जा रहा हूं। फरीद साहब ते बिल्कुल नेड़े वाले दीयां गल्लां करदे हन, कहिंदे फरीदा किथे तैंडे मापिया, तेरे मां बाप किथे गए, जिन्नी तू जणियो ही जिन्हां ने तैनू जन्म दिता तैं पासों ही लद गए, तेरे कोलों चले गए, तू अजे ना पतीणी, तैनू अजे भी नहीं समझ लगी। संग चलत है हम भी चलना, साथी चलिया गया मैं भी जावांगा, यह अटल सच्चाई है। जीवन किन्ना लंबा है यह किसी ने नहीं अज तक पता लगा, बारे बूढ़े तरने भैया सब हूं जम ली गई, यह जीवन बचपन में ही समाप्त हो जाना, जवानी आनी कि नहीं जवानी विच खत्म हो जाना, बुढ़ापा आना कि नहीं, कुछ नहीं पता किसे, पर जिन्ना समा है वह कीमती है। इस करके कबीर साहब सानू समझा रहे हैं, अब की बार बख्श बंदे को बहुर ना पवजल फेरा। कबीर साहब कहिंदे मेरा लेखा जोखा इत्थे ही निपट जाए। अगे मेरे नाल जो साथी सन जिहड़े मेरे नाल इस नगर विच वसदे सन, किसी ने नहीं नाल जाना, ये जिहड़ा शरीर उपजा ना नाल ये भी नहीं जाना, एक गल का ध्यान रखना, मरदा सिर्फ शरीर है, जन्म भी शरीर लेंदा है, आत्मा जन्म नहीं लेंदा।
ਮੌਤ ਵੀ ਨਹੀਂ, ਜੇ ਜਨਮ ਹੁੰਦਾ ਆਤਮਾ ਤਾਂ ਫਿਰ ਮੌਤ ਵੀ ਨਹੀਂ। ਆਤਮਾ ਨੂੰ ਰਹਿਣ ਵਾਸਤੇ ਪਰਮਾਤਮਾ ਨੇ ਸਰੀਰ ਦਿੱਤਾ ਹੈ, ਆਤਮਾ ਨੂੰ ਰਹਿਣ ਵਾਸਤੇ ਇੱਥੇ ਸੰਸਾਰ ਵਿੱਚ ਠਹਿਰਨ ਲਈ ਸਰੀਰ ਦਿੱਤਾ ਹੈ, ਤੇ ਸਰੀਰ ਬਿਨ ਸੰਹਾਰ ਹੈ। ਪਰ ਪ੍ਰਭੂ ਦੇ ਨਾਲ ਜਿਹੜਾ ਮਿਲਾਪ ਹੋਣਾ ਇਸ ਸਰੀਰ ਦੇ ਮਿਹਨਤ ਕੀਤੇ ਵੀ ਹੋਣਾ ਹੈ। ਮੈਂ ਚਲੋ ਕਬੀਰ ਸਾਹਿਬ ਦਾ ਉਹ ਬਚਨ ਪੜ੍ਹਦਾ ਨਾ ਜੀ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ। ਪ੍ਰਭੂ ਮਿਲਾਪ ਲਈ ਦੇਵਤੇ ਵੀ ਸਿਮਰਨ ਕਰਦੇ ਹਨ ਕਿ ਸਾਨੂੰ ਇਹ ਸਰੀਰ ਬਖਸ਼ਦੇ ਹੈ ਮੇਰੇ ਮਾਲਕ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਤੈਨੂੰ ਜੋ ਮਨੁੱਖ ਜਨਮ ਮਿਲਿਆ ਹੈ, ਸਰੀਰ ਮਿਲਿਆ ਹੈ, ਕਿਉਂਕਿ ਉੱਨਤੀ ਇਸ ਸਰੀਰ ਵਿੱਚ ਹੀ ਹੁੰਦੀ ਹੈ, ਕੀਮਤੀ ਹੈ ਜੀਵਨ, ਕੀਮਤੀ ਹੈ, ਇਸ ਨੂੰ ਸਮਝਣਾ ਹੈ, ਕਿਵੇਂ ਬਚਣਾ ਹੈ। ਕਬੀਰ ਸਾਹਿਬ ਸਾਨੂੰ ਭਜਨ, ਬੰਦਗੀ, ਸਿਮਰਨ, ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਸਾਨੂੰ ਸੁਨੇਹਾ ਦਿੱਤਾ। ਸੰਗ ਚਲਤ ਹੈ, ਹਮ ਵੀ ਚੱਲਣਾ। ਇਹ ਜੀਵਨ ਅੱਜ ਹੈ, ਕੱਲ ਨਹੀਂ ਹੋਏਗਾ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਅਗਲੀ ਕਰਾਂਗਾ ਕਿ ਨਹੀਂ ਕਰਾਂਗਾ ਕੁਛ ਨਹੀਂ ਪਤਾ। ਕਬੀਰ ਸਾਹਿਬ ਸਾਨੂੰ ਇਸ ਵਕਤ ਨੂੰ ਸੰਭਾਲਣ ਦੀ ਗੱਲ ਕਰ ਰਹੇ ਹਨ। ਅਬ ਕੀ ਵਾਰ ਬਖਸ਼ ਬੰਦੇ ਕੋ, ਇਸੇ ਜਨਮ ਵਿੱਚ ਹੀ ਨਿਬੇੜਾ ਹੋ ਜਾਵੇ, ਇੱਥੇ ਹੋ ਜਾਵੇ, ਦੁਬਾਰਾ ਜਨਮ ਨਾ ਲੈਣਾ ਪਵੇ। ਕਿਉਂਕਿ ਜਮ ਜਮ ਮਰੈ ਮਰੈ ਫੇਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ। ਜੰਮਣਾ ਤੇ ਮਰਨਾ ਇੱਕ ਸਜ਼ਾ ਹੈ, ਉਸ ਸਜ਼ਾ ਤੋਂ ਬਚਣ ਵਾਸਤੇ ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਮਾਲਕ ਦੀ ਬੰਦਗੀ ਕਰੀਏ। ਆਪਾਂ ਸਰਦਾਰ ਰੁਪਦਮਨ ਸਿੰਘ ਜੀ ਜੋ ਪਿਛਲੇ ਦਿਨੀ ਉਸ ਮਾਲਕ ਦੇ ਹੁਕਮ ਅਨੁਸਾਰ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ, ਕਿਆ ਜਾਣਾ ਕਿਵੇਂ ਮਰੇਂਗੇ, ਕੈਸਾ ਮਰਨਾ ਹੋਏ ਕਿਸੇ ਨੂੰ ਨਹੀਂ ਪਤਾ, ਸਭ ਉਸ ਦੇ ਹੁਕਮ ਵਿੱਚ ਹੋ ਰਿਹਾ, ਕਿਸੇ ਨੂੰ ਨਹੀਂ ਪਤਾ। ਕਿਸੇ ਦੀ ਮਰਜ਼ੀ ਨਾਲ ਮੌਤ ਨਹੀਂ ਆਉਂਦੀ, ਕਿਸੇ ਦੀ ਮਰਜ਼ੀ ਦੇ ਨਾਲ ਜਨਮ ਨਹੀਂ ਹੁੰਦਾ। ਆਵਤ ਕਿਹਨੇ ਰੱਖਿਆ, ਜਾਵਤ ਨਾ ਰੱਖਿਆ ਕੋਈ। ਹਾਂ, ਜੋ ਚਲਾ ਗਿਆ ਹੈ ਇਹ ਪਤਾ ਹੈ, ਜੋ ਆ ਗਿਆ ਹੈ ਉਸਦਾ ਇਹ ਪਤਾ ਹੈ। ਤੇ ਸਰਦਾਰ ਜੀ ਦੀ ਯਾਦ ਵਿੱਚ ਆਪਾਂ ਜੁੜੇ ਹਾਂ, ਉਹਨਾਂ ਵਾਸਤੇ ਸੰਗਤੀ ਅਰਦਾਸ ਕਰਨੀ ਹੈ। ਗਰੀਬ ਨਿਵਾਜ ਪਿਤਾ ਜੀ, ਜੀਵ ਦੇ ਗੁਣਾਂ ਔਗੁਣਾਂ ਦੀ ਵਿਚਾਰ ਨਾ ਕਰਨੀ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਔਰ ਦੋਸਤਾਂ ਮਿੱਤਰਾਂ ਸਾਖ ਸੰਬੰਧੀਆਂ ਨੂੰ ਸਭਨਾਂ ਨੂੰ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਜਾਚ ਸਿਖਾਉਣੀ, ਭਾਣਾ ਮੰਨਣ ਦਾ ਬਲ ਬਖਸ਼ਣਾ। ਗੁਰੂ ਪਿਆਰੋ, ਭਾਣਾ ਸ਼ਬਦ ਬੜਾ ਛੋਟਾ ਜਿਹਾ ਹੈ ਨਾ, ਦੋ ਅੱਖਰਾਂ ਦੇ ਜੋੜ ਨਾਲ ਬਣਿਆ ਹੋਇਆ, ਪਰ ਇਸ ਦੀ ਵਿਆਖਿਆ ਬੜੀ ਵੱਡੀ ਹੈ। ਜੇ ਕਦੇ ਭਾਣਾ ਮੰਨਣਾ ਪਵੇ ਫਿਰ ਪਤਾ ਲੱਗਦਾ ਹੈ ਇਹ ਛੋਟਾ ਅੱਖਰ ਕਿੰਨਾ ਵੱਡਾ ਹੈ। ਖੈਰ, ਜਿਸ ਸਾਹਿਬ ਸਿਉ ਨਾਹੀਂ ਚਾਰਾ, ਥਾਂ ਕੋ ਕੀਜੈ ਸਦ ਨਮਸਕਾਰਾ, ਉਸ ਮਾਲਕ ਦੇ ਅੱਗੇ ਆਪਾਂ ਨਮਸਕਾਰ ਕਰ ਸਕਦੇ ਹਾਂ। ਮੈਂ ਜੋਦਰੀ ਦੇ ਦੋ ਬੇਨਤੀ ਦੇ ਸ਼ਬਦ ਪੜ੍ਹੇ ਹਨ, ਆਓ ਇਹਨਾਂ ਇਸ ਸ਼ਬਦ ਨੂੰ ਆਪਾਂ ਪੂਰਾ ਕਰ ਲਈਏ।

0: ਸੋਹਿਤਨਿਕ ਸੇਵਾ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਬੇਅੰਤ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਗੀਆਂ ਹੋਣਗੀਆਂ, ਸਭ ਕੁਝ ਜੀ ਬਖਸ਼ਣਯੋਗ ਹਨ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾ।

ਕਰਦੀ ਹੈ

Mm-hmm.

कृपा करिए।

Thank you.

ਨੰਬਰ ਤੁਹਾਡਾ ਮੇਰੇ ਕੋਲ ਸੇਵ ਨਹੀਂ ਹੈਗਾ ਨਾ, ਚੱਲਿਆ ਨਹੀਂ ਉੱਥੇ।

ਸਾਥੀ ਕਾਲ ਅਸੀਂ ਤੁਹਾਡਾ ਮੈਸੇਜ ਇਸ ਵਾਰ ਨਹੀਂ ਸੁਣ ਸਕੇ ਤੇ ਹੁਣ ਮੈਂ ਸੁਣਿਆ।